सत्संगत मिले सो अखो सतनाम श्री। फिर अखो जी सतनाम श्री बहुत ही प्यार दे नाल शमन दे सजे हुए विशेष दीवाना विच सर्वत्र माई भाई हाजरियां भर के अपने जीवन दियां अमोलक कड़ियां नूं सफल बनाउण दा सफल यतन कर रहे हो। बहुत ही प्यार दे नाल कलयुग में कीर्तन प्रधाना गुरमुख जपिए लाए त्याना गुरु रामदास साहिब सच्चे पातशाह जी दे प्यारे कीर्तनिया समुचे जथे पासो आप जी लाही बाणी दे रस पिने शब्द कीर्तन सरवण कर रहे सो। आओ कुछ कु मिनटा वास्ते गुरमत विचारां नाल सांझ बनाईए। एक बार सारी संगत हाजरी लवाओ आसीस बख्शो दोवें हथ जोड़ के श्री गुरु ग्रंथ साहिब महाराज जी नूं आसीस चुका के गज के आखो जी वाहिगुरु जी का खालसा वाहिगुरु जी की फतेह। मेरे माधो जी सत संगत मिले सुतरिया गुर प्रसाद परम पद पाया सुके काष्ट हरिया। सत संगत कैसी जानी है जिथे इको नाम बखानी है। फिर महाराज जी कहिंदे इको नाम हुक्म है। गुरु दे राहीं जदों कोई सिख उस हुक्म नूं बुझ लैंदा है वो उस एक नाम नाल जुड़ जाता है और जिन्नी देर हुक्म नहीं बुझ रहा उन्नी देर सुरती दा शब्द नाल संपर्क नहीं हुंदा। सुरती शब्द नाल जुड़ती नहीं है। सुरती विच बंदे दे रोस रहिंदा है क्या काम मेरा बनिया नहीं बनना चाहिदा सी आ अरदास नहीं मेरी पूरी हुई होना चाहिदा सी। क्योंकि मन दियां ख्वाहिशां जिहड़ियां ने वह कदे नहीं मुकदियां। ये तुहाडी जिंदगी दा तजर्बा रहेगा। सोच के वेख्यो बंदे दी उम्र घटदी जांदी है इच्छावां वधदियां जांदियां ने। एक इच्छा खत्म होण तों बाद दूसरी इच्छा शुरू हो जाती है। एक इच्छा खत्म होण तों बाद दूसरी इच्छा जन्म ले लैंदी है। ताइयों हजूर कहिंदे आसा मनसा जग बंधनी भाई करम धर्म बंधकारी। लोकी आसा ते मनसा विच फसे हुए ने। एक इच्छा पूरी हो गई दूजी मनसा शुरू हो गई। मनसा का अर्थ है मन सिमरन करन लग पिया वे हुण आ भी मिल जाए आ भी मिल जाए वो चीज़ मिलन तो बाद होर अगे इच्छा शुरू हो गई। जिन्नी देर आसा मनसा इच्छावां मुकदियां नहीं उन्नी देर मनुख का जन्म ते मरण नहीं मुकेगा। इनू भाई गुरदास साहब लिखते जुग जुग मेर शरीर का वाशना वद्दा आवे जावे। भाई वार वार शरीर धरती ते जन्म लैण का कारण ही यह है कि उम्र घट जाती है इच्छावां वद्दियां जांदियां ने। एक दिन उम्र मुक जाती है इच्छावां रह जांदियां ने उन्हूं दुबारा जन्म लेना पैंदा। फिर गुरु नाल जुड़ के की हुंदा है कि सारियां इच्छावां पूरियां हो जांदियां ने। हजूर फिर समझाउंदे भाई गुरु नाल जुड़न तो बाद यह हुंदा कि एको नाम हुक्म है। नानक सतगुर दिया बुझाए जीओ गुरु उस हुक्म नूं समझा दिंदा है। जिहड़ी गल हजूर ने गुरु ग्रंथ साहिब महाराज जी दे पहले अंग और पहली पौड़ी विच कही है कि हुक्म अंदर सब को बाहर हुक्म ना कोए नानक हुक्म जे बुझे ता हम कह ना कोए। जिदने गल समझ आ गई कि नानक लिखिया नाल हुक्म बुझण तो बाद इच्छावां कंट्रोल विच आ जाणगियां कि जो कुछ वाहिगुरु ने लिखिया होया वह हो रहा है। फिर समझ आउंदा जो लिखिया सो वरतदा। फिर समझ आउंदा ये सब कुछ नानक हुक्में जे बुझे तो हम कह ना कोए। जदों हुक्म नूं बुझ लैंदा फिर मैं मुक जांदी है कि मैं कुछ करना सी मैं करना है। तां हज़ूर समझाउंदे मन वस विच आ जांदा है।
ਮਨ ਜਿਹੜਾ ਉਹ ਸੈਟਿਸਫੈਕਸ਼ਨ ਵਿੱਚ ਆ ਜਾਂਦਾ, ਸੈਟਿਸਫਾਈ ਹੋ ਜਾਂਦਾ ਕਿ ਠੀਕ ਹੈ ਜੋ ਕੁਝ ਮਿਲ ਗਿਆ ਹੁਣ ਇੰਨਾ ਕੁ ਠੀਕ ਹੈ, ਨਹੀਂ ਤੇ ਬੰਦੇ ਦੀਆਂ ਇਛਾਵਾਂ ਨਹੀਂ ਮੁੱਕਦੀਆਂ। ਇਹ ਤਾਂ ਸਰੀਰ ਬੁੱਢਾ ਹੋ ਜਾਂਦਾ, ਬਿਮਾਰ ਪੈ ਕੇ ਮੰਜੇ ਤੇ ਪਿਆ ਹੁੰਦਾ, ਸਰੀਰ ਕੁਝ ਭੋਗਣ ਦੇ ਯੋਗ ਨਹੀਂ ਰਹਿੰਦਾ, ਫਿਰ ਵੀ ਇਛਾਵਾਂ ਮੁੱਕਦੀਆਂ ਨਹੀਂ। ਪਿਛਲੇ ਕੀਤੇ ਹੋਏ ਕਰਮ, ਭੋਗੇ ਹੋਏ ਭੋਗ ਨੂੰ ਦੁਬਾਰਾ ਚੇਤੇ ਕਰ ਕਰਕੇ ਮਨ ਚ ਭੋਗੀ ਜਾਂਦਾ, ਸਰੀਰ ਵਿਰਧ ਹੋ ਜਾਂਦਾ। ਇਹ ਫਿਰ ਪਿੱਛੋਂ ਸ਼ੁਰੂ ਕਰਦਾ ਕਿ ਜਵਾਨੀ ਵਿੱਚ ਅਸੀਂ ਇੱਦਾਂ ਹੁੰਦੇ ਸੀ, ਜਵਾਨੀ ਵਿੱਚ ਆਹ ਕੰਮ ਕਰਦੇ ਸੀ, ਪਿਛਲੀਆਂ ਚੀਜ਼ਾਂ ਨੂੰ ਫਿਰ ਚੇਤੇ ਕਰਕੇ ਭੋਗਦਾ, ਇਛਾਵਾਂ ਨਹੀਂ ਮੁੱਕਦੀਆਂ। ਮਹਾਰਾਜ ਜੇ ਇਛਾਵਾਂ ਨਹੀਂ ਮੁੱਕਣਗੀਆਂ ਫਿਰ ਕੀ ਹੋਏਗਾ? ਕਹਿੰਦੇ ਵਾਰ ਵਾਰ ਜਨਮ ਹੋਏਗਾ। ਸਤਸੰਗਤ ਵਿੱਚ ਜੁੜਨ ਨਾਲ ਕੀ ਹੁੰਦਾ? ਇੱਕੋ ਨਾਮ ਹੁਕਮ ਹੈ, ਉਹ ਸੱਚੇ ਨਾਮ ਨਾਲ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਇੱਕ ਨਾਮ ਫਿਰ ਕੀ ਦਿੰਦਾ? ਮਨ ਨੂੰ ਸੰਤੋਖ ਦੇ ਦਿੰਦਾ, ਮਨ ਨੂੰ ਸਬਰ ਆ ਜਾਂਦਾ ਕਿ ਨਹੀਂ ਠੀਕ ਹੈ, ਕਿਹੜੀ ਚੀਜ਼ ਹੈ ਜਿਹੜੀ ਆਪਾਂ ਨਾਲ ਲੈ ਕੇ ਆਏ ਸੀ, ਕੀ ਹੈ ਜੋ ਦੁਨੀਆਂ ਤੋਂ ਨਾਲ ਲੈ ਜਾਂਗੇ ਜਾਣ ਲੱਗੇ। ਜਦੋਂ ਮਨ ਨੂੰ ਸਬਰ ਤੇ ਸੰਤੋਖ ਆ ਜਾਂਦਾ ਫਿਰ ਇਹਦੀਆਂ ਇਛਾਵਾਂ ਅੰਦਰ ਪੈਦਾ ਹੋਣੀਆਂ ਬੰਦ ਹੋ ਜਾਂਦੀਆਂ ਨੇ, ਨਹੀਂ ਤੇ ਅਖੀਰ ਤੱਕ ਬੰਦੇ ਦੀਆਂ ਇਛਾਵਾਂ ਨਹੀਂ ਮੁੱਕਦੀਆਂ। ਗੁਰੂ ਕੀ ਕਰਦਾ? ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਗੁਰੂ ਦੀ ਕਿਰਪਾ ਹੁੰਦੀ ਮਨ ਵਸ ਵਿੱਚ ਆ ਜਾਂਦਾ, ਟਿਕ ਜਾਂਦਾ, ਠੀਕ ਹੈ ਬਸ, ਬਹੁਤ ਵੇਖ ਲਿਆ ਸਭ ਕੁਝ, ਬਹੁਤ ਕੁਝ ਦੇ ਦਿੱਤਾ ਵਾਹਿਗੁਰੂ ਨੇ। ਮਨ ਸਬਰ ਸੰਤੋਖ ਤੇ ਸਹਿਜ ਵਿੱਚ ਟਿਕ ਜਾਂਦਾ। ਔਰ ਹਜ਼ੂਰ ਕਹਿੰਦੇ ਬਿਨਾਂ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਵਿਰਥੇ ਸਭ ਕਾਜੈ। ਭਾਈ ਬਿਨਾਂ ਸੰਤੋਖ ਤੋਂ ਮਨ ਨਹੀਂ ਰੱਜੇਗਾ, ਇਹ ਤੇ ਹੋਰ ਚਾਹੁੰਦਾ ਹੋਰ ਮਿਲ ਜਾਏ, ਇਹ ਤੇ ਹੋਰ ਚਾਹੁੰਦਾ ਆਹ ਵੀ ਚੀਜ਼ ਮਿਲ ਜਾਏ, ਵੱਡਾ ਘਰ ਮਿਲ ਜਾਏ, ਕਦੇ ਸੁਖੀ ਨਹੀਂ ਹੁੰਦਾ, ਇਛਾਵਾਂ ਨਹੀਂ ਪੂਰੀਆਂ ਹੁੰਦੀਆਂ। ਦੁਨੀਆਂ ਵਿੱਚ ਕੋਈ ਵੀ ਬੰਦਾ ਪਦਾਰਥਾਂ ਵਿੱਚੋਂ ਰੱਜ ਨਹੀਂ ਸਕਦਾ, ਪਤਾ ਕਿਉਂ? ਪਦਾਰਥ ਚਲਾਏਮਾਨ ਹੈ, ਇੱਕ ਜਗ੍ਹਾ ਤੇ ਸਥਿਰ ਨਹੀਂ ਰਹਿੰਦਾ, ਉਹ ਆਪਣੀ ਜਗ੍ਹਾ ਤੋਂ ਕੁਝ ਸਮੇਂ ਬਾਅਦ ਹਿੱਲ ਜਾਂਦਾ। ਕੋਈ ਵੀ ਚੀਜ਼ ਦੁਨੀਆਂ ਵਿੱਚ ਸਥਿਰ ਨਹੀਂ ਹੈ, ਇਸ ਲਈ ਉਹ ਪਦਾਰਥ ਆਪਣੀ ਜਗ੍ਹਾ ਤੋਂ ਹਿੱਲ ਜਾਂਦਾ। ਲੋਕ ਸੈਟਿਸਫਾਈ ਨਹੀਂ ਹੁੰਦੇ, ਫਿਰ ਮਨ ਦੁਖੀ ਹੁੰਦਾ ਕਿ ਹੋਰ ਮਿਲਣਾ ਚਾਹੀਦਾ, ਹੋਰ ਮਿਲਣਾ ਚਾਹੀਦਾ। ਵੱਡੇ ਵੱਡੇ ਲੋਕ ਸੰਸਾਰ ਵਿੱਚ ਸੈਟਿਸਫਾਈ ਨਹੀਂ ਹੋ ਸਕੇ। ਮੈਂ ਕਈ ਵਾਰ ਕਹਿੰਦਾ ਹੁੰਦਾ, ਤੁਹਾਡੀ ਕੰਟਰੀ ਵਿੱਚ ਸਭ ਤੋਂ ਵੱਡਾ ਅਹੁਦਾ ਤਾਂ ਪ੍ਰਧਾਨ ਮੰਤਰੀ ਦਾ, ਉਹਨੂੰ ਪੁੱਛ ਕੇ ਜਾਂ ਉਹਦੇ ਬਾਰੇ ਪੜ੍ਹ ਕੇ ਵੇਖ ਲਓ, ਸੈਟਿਸਫਾਈ ਉਹ ਵੀ ਨਹੀਂ ਹੋਏ ਬੰਦੇ। ਡਾਈਵੋਰਸ ਦੀਆਂ ਗੱਲਾਂ ਉਹਨਾਂ ਦੀ ਫੈਮਿਲੀ ਦੀਆਂ ਵੀ ਚੱਲ ਰਹੀਆਂ ਨੇ। ਪੂਰੇ ਵਰਲਡ ਵਿੱਚ ਇੱਕ ਬੀਬੀ ਹੈ ਜਿਹਨੂੰ ਵਰਲਡ ਸੁੰਦਰੀ ਦਾ ਖਿਤਾਬ ਮਿਲਿਆ ਹੋਇਆ, ਜਿਹਦੇ ਕੋਲ ਅਰਬਾਂ ਖਰਬਾਂ ਦੀ ਜਾਇਦਾਦ ਹੈ, ਔਰ ਸਭ ਤੋਂ ਅਮੀਰ ਪਰਿਵਾਰ ਵਿੱਚ ਵਿਆਹੀ ਹੋਈ ਹੈ, ਡਾਈਵੋਰਸ ਉਹਨੇ ਵੀ ਫਾਈਲ ਕੀਤਾ ਹੋਇਆ। ਕਿਉਂ? ਸੈਟਿਸਫੈਕਸ਼ਨ ਨਹੀਂ ਹੈ। ਮਨ ਇੱਕੋ ਚੀਜ਼ ਨਾਲ ਸੰਤੋਖ ਵਿੱਚ ਆਏਗਾ ਜਦੋਂ ਇਹ ਹੁਕਮ ਮੰਨ ਕੇ ਜਪਣ ਲੱਗ ਜਾਏਗਾ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਦੀ ਸੰਗਤ ਵਿੱਚ ਮਨ ਨੂੰ ਸਹਿਜ ਆ ਜਾਂਦਾ, ਔਰ ਜਦੋਂ ਸਹਿਜ ਆ ਜਾਏ ਫਿਰ ਤੁਸੀਂ ਆਨੰਦ ਵਿੱਚ ਹੋ। ਫਿਰ ਭਾਵੇਂ ਘੱਟ ਹੈ, ਭਾਵੇਂ ਵੱਧ ਹੈ, ਭਾਵੇਂ ਥੋੜੇ ਬਣਦੇ, ਭਾਵੇਂ ਜ਼ਿਆਦਾ ਬਣਦੇ, ਫਿਰ ਠੀਕ ਹੈ, ਫਿਰ ਬੰਦਾ ਸੈਟਿਸਫਾਈ ਹੈ। ਭਾਵੇਂ ਪੁੱਤਰ ਨੇ, ਭਾਵੇਂ ਰੱਬ ਨੇ ਧੀਆਂ ਦਿੱਤੀਆਂ ਨੇ, ਫਿਰ ਉਹ ਸੁਖੀ ਹੈ, ਫਿਰ ਉਹ ਚੱਕਰ 'ਚ ਨਹੀਂ ਪੈਂਦਾ ਕੀ ਨਹੀਂ ਦਿੱਤਾ ਮੈਨੂੰ। ਇਹਨੂੰ ਹਜ਼ੂਰ ਕਹਿੰਦੇ ਆਨੰਦ ਪਿਆ ਮੇਰੀ ਮਾਏ, ਕਦੋਂ ਸਤਿਗੁਰੂ ਮੈਂ ਪਾਇਆ। ਸਤਿਗੁਰੂ ਪਾਉਣ ਨਾਲ ਕੀ ਹੋਇਆ? ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਕਹਿੰਦੇ ਗੁਰੂ ਦੇ ਨਾਲ ਸਹਿਜ ਆ ਗਿਆ, ਗੁਰੂ ਨੇ ਸਹਿਜ ਦੇ ਦਿੱਤਾ, ਔਰ ਜਦੋਂ ਸਹਿਜ ਆਇਆ ਮਨ ਦੇ ਅੰਦਰ ਵਧਾਈਆਂ ਭਾਵ ਖੇੜਾ ਪੈਦਾ ਹੋ ਗਿਆ, ਖੁਸ਼ੀਆਂ ਪੈਦਾ ਹੋ ਗਈਆਂ, ਠੀਕ ਹੈ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ। ਫਿਰ ਤੁਸੀਂ ਸੋਚਣ ਲੱਗ ਜਾਓਗੇ ਕਿ ਬਹੁਤ ਹੈ ਵਾਹਿਗੁਰੂ ਦਾ ਦਿੱਤਾ ਹੋਇਆ, ਬਹੁਤਾ ਕਈ ਹੈ ਬਹੁਤਾ ਹੋਏ, ਫਿਰ ਤੁਸੀਂ ਘਾਟੇ ਵਿੱਚ ਨਹੀਂ ਜਾਓਗੇ। ਇਸ ਲਈ ਹਜ਼ੂਰ ਕਹਿੰਦੇ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੁਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਮਨ ਫਿਰ ਸਬਰ ਤੇ ਸੰਤੋਖ ਵਿੱਚ ਆ ਜਾਂਦਾ, ਉਹ ਫਿਰ ਮਾੜੀ ਸੰਗਤ ਵੱਲ ਨਹੀਂ ਦੌੜਦਾ, ਉਹਨੂੰ ਚੰਗੇ ਤੇ ਮਾੜੇ ਦੀ ਪਰਖ ਹੋ ਜਾਂਦੀ ਹੈ, ਚੰਗਿਆਈ ਤੇ ਬੁਰਿਆਈ ਬਾਰੇ ਸਮਝ ਆ ਜਾਂਦੀ ਹੈ, ਉਹ ਲੁੱਕੋ ਮਗਰ ਲੱਗ ਕੇ ਹੋਰ ਪਾਸੇ ਨਹੀਂ ਫਿਰ ਜਾਂਦਾ। ਅੱਛਾ, ਬੁਰੀ ਸੰਗਤ ਜਿਹੜੀ ਹੈ ਜੇ ਸਤਸੰਗਤ ਵਿੱਚ ਨਹੀਂ ਆਉਂਗੇ ਤਾਂ ਕੁਸੰਗਤ ਵਿੱਚ ਆਉਂਗੇ, ਕੁਸੰਗਤ ਜਿਹੜੀ ਹੈ ਉਹ ਉੱਧਰਲੇ ਪਾਸੇ ਪ੍ਰੇਰਦੀ ਵੀ ਨਹੀਂ, ਆ ਵੀ ਚਾਹੀਦਾ, ਆ ਵੀ ਚਾਹੀਦਾ, ਆ ਵੀ ਚਾਹੀਦਾ। ਕੁਸੰਗੀ ਲੋਕ ਕਦੇ ਬੰਦੇ ਸੁਖੀ ਨਹੀਂ ਹੋਏ,
ਬਹੁਤ ਕੁਝ ਹੁੰਦਿਆਂ ਵੀ ਉਹ ਬੰਦੇ ਦੁਖੀ ਨੇ। ਔਰ ਹਜ਼ੂਰ ਨੇ ਸਾਨੂੰ ਫਿਰ ਵਰਜਿਆ, ਇੱਕ ਪਾਸੇ ਕਿਹਾ ਸਤਸੰਗਤ ਕਰ, ਇੱਕ ਪਾਸੇ ਰੋਜ਼ ਕਹਿਣਗੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੀ ਕਰ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਤੇ ਕੇਵਲ ਓਨਲੀ ਵਾਹਿਗੁਰੂ ਦਾ ਨਾਮ ਜਪਿਆ ਕਰ ਸੰਗਤ ਵਿੱਚ, ਹੋਰ ਕੁਝ ਨਹੀਂ। ਜਦੋਂ ਆ ਕੇ ਬਹਿ ਜਾਏ ਉਦੋਂ ਸੁਰਤ ਜੋੜ ਕੇ ਕਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦੇ ਵਿੱਚ ਹੀ ਤੇਰਾ ਭਲਾ ਹੋਣ ਲੱਗ ਜਾਣਾ। ਔਰ ਦੂਜੇ ਪਾਸੇ ਨਾਲ ਫਿਰ ਕਹਿਣਗੇ ਕੁਸੰਗਤ ਨਾ ਕਰੀ। ਇੱਕ ਨੁਕਤਾ ਨੋਟ ਕਰਿਓ, ਜ਼ਿੰਦਗੀ 'ਚ ਤੁਹਾਡੇ ਕੰਮ ਆਏਗਾ। ਕਿਸੇ ਡਾਕਟਰ ਕੋਲ ਆਪਾਂ ਦਵਾਈ ਲੈਣ ਜਾਂਦੇ ਹਾਂ, ਉਹ ਦਵਾਈ ਦੇਣ ਦੇ ਨਾਲ ਨਾਲ ਇੱਕ ਚੀਜ਼ ਹੋਰ ਦਿੰਦਾ, ਉਹਨੂੰ ਪੰਜਾਬੀ 'ਚ ਕਹਿੰਦੇ ਨੇ ਪਰਹੇਜ਼। ਤੁਹਾਡੀ ਇੰਗਲਿਸ਼ ਵਿੱਚ ਉਹ ਕਹਿਣਗੇ ਵੀ ਆਹ ਚੀਜ਼ਾਂ ਅਵੋਇਡ ਕਰਨੀਆਂ ਨੇ, ਤੂੰ ਤੈਨੂੰ ਸ਼ੂਗਰ ਹੈ, ਤੂੰ ਮਿੱਠਾ

ਵਿਆਹਾਂ ਤੇ ਜਾਣਗੇ, ਰੱਜ ਕੇ ਪਕੌੜਿਆਂ ਦੀ ਪਲੇਟ ਵੀ ਭਰ ਲੈਣਗੇ, ਗੁਲਾਬ ਜਾਮਣਾ ਵੀ ਰੱਖ ਲੈਣਗੇ। ਮੈਂ ਕਈ ਵਾਰ ਪੁੱਛਦਾ ਤੈਨੂੰ ਤਾਂ ਸ਼ੂਗਰ ਹੈ, ਕਹਿੰਦੇ ਨਹੀਂ ਅੱਜ ਗੋਲੀ ਖਾਧੀ ਹੋਈ ਹੈ। ਗੋਲੀ ਖਾ ਲਈ ਸ਼ੂਗਰ ਕੰਟਰੋਲ ਰਹਿ ਸਕਦੀ ਹੈ, ਪਰ ਖਾਧਾ ਹੋਇਆ ਮਿੱਠਾ ਤੁਹਾਡਾ ਰੋਗ ਵਧਾਏਗਾ ਭਾਈ, ਰੋਗ ਹਟੇਗਾ ਨਹੀਂ, ਉਹਦੇ ਨਾਲ ਕੰਟਰੋਲ ਹੋ ਜਾਏਗਾ ਗੋਲੀ ਨਾਲ, ਫਿਰ ਉਹ ਹਟੇਗਾ ਨਹੀਂ। ਜੇ ਉਸ ਰੋਗ ਤੋਂ ਹਟਣਾ ਚਾਹੁੰਦੇ ਹੋ, ਜੇ ਲੰਬਾ ਸਮਾਂ ਉਸ ਰੋਗ ਤੋਂ ਬਚਣਾ ਚਾਹੁੰਦੇ ਹੋ, ਫਿਰ ਕੀ ਕਰਨਾ ਪੈਂਦਾ? ਉਹ ਚੀਜ਼ਾਂ ਵਾਈਡ ਕਰਨੀਆਂ ਪੈਣਗੀਆਂ, ਛੱਡਣੀਆਂ ਪੈਣਗੀਆਂ। ਇਹੀਓ ਗੱਲ ਸਤਿਗੁਰੂ ਕਹਿਣਗੇ, ਸਤਸੰਗਤ ਕਰ, ਨਾਮ ਜਪ, ਸੇਵਾ ਕਰ, ਤੇ ਫਿਰ ਕਹਿਣਗੇ ਇਹਨਾਂ ਚੀਜ਼ਾਂ ਤੋਂ ਵੀ ਬਚ ਕੇ ਰਹੀਂ। ਜੇ ਤੂੰ ਇਹ ਨਾਲ ਨਾਲ ਕਰੀ ਗਿਆ, ਫਿਰ ਸੇਵਾ ਸਿਮਰਨ ਦਾ ਕੋਈ ਲਾਭ ਨਹੀਂ ਹੋਏਗਾ। ਇਹਨਾਂ ਚੀਜ਼ਾਂ ਦਾ ਪਰਹੇਜ਼ ਰੱਖਣਾ ਪਏਗਾ ਤੈਨੂੰ। ਪਹਿਲੀ ਗੱਲ, ਕੁਸੰਗਤ ਦਾ ਪਰਹੇਜ਼ ਰੱਖ। ਸਾਕਤ ਬੰਦੇ ਦੀ ਸੰਗਤ ਕਰਨੀ ਛੱਡ, ਬੁਰੇ ਬੰਦਿਆਂ ਦੀ ਸੰਗਤ ਤੋਂ ਦੂਰ ਰਹਿ। ਇੱਥੋਂ ਤੱਕ ਹਜ਼ੂਰ ਕਹਿਣਗੇ ਜੇ ਸਾਕਤ ਮਿਲ ਜਾਏ ਤਾਂ ਭੱਜ ਹੀ ਜਾਈ, ਉਹਦੇ ਨਾਲ ਗੱਲ ਨਾ ਕਰੀ। ਇੱਕ ਪਾਸੇ ਸਤਸੰਗਤ ਕਰਨ ਲਈ ਕਹਿ ਰਹੇ ਕਿ ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਤੇ ਦੂਜੇ ਪਾਸੇ ਕਹਿਣਗੇ ਕਬੀਰ ਸਾਕਤ ਸੰਗ ਨਾ ਕੀਜੀਐ ਦੂਰੇ ਜਾਈਐ ਭਾਗ। ਕਿਉਂ ਮਹਾਰਾਜ? ਕਹਿੰਦੇ ਵਸਨ ਕਰੋ ਪਰਸੀਐ ਤੋ ਕਛ ਲਾਗੈ ਦਾਗ। ਕਾਲਾ ਭਾਂਡਾ ਚੱਕੋਗੇ ਚਿੱਟੇ ਕੱਪੜੇ ਨੂੰ ਦਾਗ ਲੱਗ ਹੀ ਜਾਣਾ। ਸਾਕਤ ਤੁਹਾਨੂੰ ਇੱਕ ਮਿੰਟ ਵਾਸਤੇ ਵੀ ਬਾਹਰ ਮਿਲ ਗਿਆ, ਉਹਨੇ ਕੋਈ ਨਾ ਕੋਈ ਤੁਹਾਨੂੰ ਗੱਲ ਬੁਰੀ ਦਿਮਾਗ 'ਚ ਪਾ ਜਾਣੀ ਹੈ। ਸਾਕਤ ਦੀ ਸੰਗਤ ਨਾਲ ਘਰ ਉੱਜੜ ਜਾਂਦੇ ਨੇ, ਗੁਰਮੁਖਾਂ ਦੀ ਸੰਗਤ ਨਾਲ ਉੱਜੜ ਦੇ ਘਰ ਦੁਆਰਾ ਵਸ ਜਾਂਦੇ ਨੇ, ਇਹ ਸੱਚਾਈ ਹੈ। 2018 ਵਿੱਚ ਮੈਂ ਟੋਰਾਂਟੋ ਆਇਆ ਥੋੜ੍ਹੇ ਦਿਨਾਂ ਲਈ, ਤਾਂ ਉੱਥੇ ਬੜੀ ਹੈਰਾਨੀਜਨਕ ਗੱਲ ਹੋਈ। ਜਿਹਨਾਂ ਬੱਚਿਆਂ ਦਾ ਵਿਆਹ ਪਿਛਲੇ ਸਾਲ ਹੋਇਆ ਸੀ, ਨੈਕਸਟ ਈਅਰ ਉਹ ਲੜਕਾ ਮੇਰੇ ਕੋਲ ਆ ਕੇ ਰੋ ਰਿਹਾ ਸੀ। ਮੈਂ ਉਹਨੂੰ ਕਿਹਾ ਬੇਟੇ ਤੁਸੀਂ ਤਾਂ ਆਪਣੀ ਮਨ ਪਸੰਦ ਕਰਕੇ ਵਿਆਹ ਕਰਾਇਆ ਸੀ, ਫਿਰ ਕਿਵੇਂ ਵਿਆਹ ਟੁੱਟ ਗਿਆ ਬਈ? ਇੱਕ ਤੇ ਹੁੰਦਾ ਹੈ ਨਾ ਵੀ ਬਿਨਾਂ ਮਰਜ਼ੀ ਤੋਂ ਕਰਵਾਇਆ, ਮੈਨੂੰ ਪੁੱਛਿਆ ਨਹੀਂ ਗਿਆ ਜੀ, ਮੇਰੀ ਸਲਾਹ ਨਹੀਂ ਸੀ, ਮੈਨੂੰ ਪਸੰਦ ਨਹੀਂ ਸੀ, ਗੱਲ ਨਹੀਂ ਬਣੀ। ਇੱਕ ਤੁਸੀਂ ਆਪ ਆਪਣੀ ਮਰਜ਼ੀ ਨਾਲ ਪਸੰਦ ਕੀਤਾ, ਫਿਰ ਉਹ ਮੈਰਿਜ ਤੋਂ ਬਾਅਦ ਮੈਰਿਜ ਟੁੱਟ ਕਿਵੇਂ ਸਕਦੀ ਹੈ? ਤਾਂ ਬੜੀ ਹੈਰਾਨੀ ਵਾਲੀ ਗੱਲ ਹੋਈ। ਉਹ ਕਹਿੰਦਾ ਬਹੁਤ ਵਧੀਆ ਚੱਲ ਰਹੀ ਸੀ ਭਾਈ ਸਾਹਿਬ, ਲਾਈਫ ਸਾਡੀ ਬਹੁਤ ਵਧੀਆ ਸ਼ੁਰੂ ਹੋਈ ਸੀ। 7-8 ਮਹੀਨਿਆਂ ਬਾਅਦ ਕੁਸੰਗੀ ਸਾਕਤ ਬੰਦਿਆਂ ਦੀ ਸੰਗਤ ਮਿਲ ਗਈ, ਕੋਈ ਰਿਸ਼ਤੇਦਾਰੀ ਵਿੱਚੋਂ ਉਹਨਾਂ ਨੇ ਬਰਥਡੇ ਪਾਰਟੀ ਰੱਖੀ, ਉਸ ਪਾਰਟੀ ਉੱਤੇ ਚਲੇ ਗਏ। ਉੱਥੇ ਉਹ ਕਹਿੰਦਾ ਮੇਰੀ ਮਿਸੇ ਨੂੰ ਉਹਦੀਆਂ ਕੋਈ ਹੋਰ ਰਿਸ਼ਤੇਦਾਰੀ ਵਿੱਚੋਂ ਕੋਈ ਸਹੇਲੀਆਂ ਫਰੈਂਡ ਮਿਲ ਗਈਆਂ, ਉਹਨਾਂ ਨੇ ਗੱਲਾਂ ਹੀ ਇੱਦਾਂ ਦੀਆਂ ਦਿਮਾਗ 'ਚ ਪਾ ਦਿੱਤੀਆਂ ਵੀ ਤੇਰੇ ਘਰ ਵਾਲੇ ਨੇ ਤੈਨੂੰ ਮੈਰਿਜ ਯੂਨੀਵਰਸਿਟੀ 'ਤੇ ਦਿੱਤਾ ਕੁਛ, ਤੈਨੂੰ ਗੱਡੀ ਕਿਹੜੀ ਲੈ ਕੇ ਦਿੱਤੀ ਹੋਈ ਹੈ, ਲੈ ਦੱਸ, ਤੇਰੇ ਘਰ ਵਾਲਾ ਟਰੱਕ ਚਲਾਉਣ, ਤੈਨੂੰ ਆਹ ਨਹੀਂ ਦਿੱਤਾ, ਮੇਰੇ ਕੋਲ ਆਹ ਕੁਝ, ਮੇਰੇ ਕੋਲ ਆਹ ਕੁਝ। ਉਹ ਕਹਿੰਦਾ ਸਾਨੂੰ ਅਜੇ ਥੋੜ੍ਹੇ ਸਾਲ ਹੋਏ ਸੀ, ਉਹ ਕਈ ਸਾਲਾਂ ਤੋਂ ਰਹਿ ਰਹੇ ਨੇ, ਪਰ ਉਹਦੇ ਦਿਮਾਗ ਵਿੱਚ ਚੀਜ਼ਾਂ ਪਾਤੀਆਂ, ਤੈਨੂੰ ਆਹ ਨਹੀਂ ਦਿੱਤਾ, ਘਰ ਵਾਲੇ ਨੇ ਆਹ ਨਹੀਂ ਦਿੱਤਾ। ਬਸ ਉੱਥੋਂ ਲੜਾਈ ਸ਼ੁਰੂ ਹੁੰਦਿਆਂ ਹੁੰਦਿਆਂ ਰਿਸ਼ਤਾ ਟੁੱਟ ਗਿਆ ਸਾਡੀ। ਜੇ ਗੁਰਮੁਖਾਂ ਦੀ ਸੰਗਤ ਹੋਈ ਹੁੰਦੀ ਤਾਂ ਕਿਸੇ ਗੁਰਮੁਖ ਭੈਣ ਨੇ ਕਹਿਣਾ ਸੀ ਭੈਣੇ ਚੀਜ਼ਾਂ ਮਿਹਨਾ ਨਹੀਂ ਰੱਖਦੀਆਂ, ਸੋਨਾ ਵੀ ਤਾਂ ਸੋਹਣਾ ਲੱਗਦਾ ਜੇ ਘਰ ਵੱਸਦਾ ਹੋਵੇ, ਜੇ ਘਰ ਨਾ ਵੱਸਦਾ ਹੋਵੇ ਸੋਨੇ ਨੂੰ ਕੀ ਕਰਨਾ। ਜੇ ਕੋਈ ਗੁਰਮੁਖ ਸਖੀ ਸਹੇਲੀ ਭੈਣ ਹੁੰਦੀ ਉਹਨੇ ਕਹਿਣਾ ਸੀ ਭੈਣੇ ਘਰ ਤਾਂ ਬਣਦਾ ਜੇ ਆਪਸ ਵਿੱਚ ਪਿਆਰ ਹੋਵੇ। ਮੈਂ ਕਈ ਵਾਰ ਬੇਨਤੀ ਕਰਨਾ ਹੁੰਦਾ ਪੈਸੇ ਨਾਲ ਤੁਸੀਂ ਮਕਾਨ ਲੈ ਸਕਦੇ ਹੋ, ਇੱਥੇ 5-5 ਬੈਡਰੂਮਾਂ ਦੇ ਮਕਾਨ ਖਰੀਦ ਸਕਦੇ ਹੋ ਪੈਸੇ ਨਾਲ, ਪਰ ਪੈਸੇ ਨਾਲ ਘਰ ਨਹੀਂ ਉਹ ਬਣਦਾ, ਸਿਰਫ ਮਕਾਨ ਬਣਦਾ। ਘਰ ਕਦੋਂ ਬਣੇਗਾ? ਜਦੋਂ ਉਹਦੇ ਵਿੱਚ ਰਹਿਣ ਵਾਲਿਆਂ ਦੇ ਅੰਦਰ ਪਿਆਰ ਪੈਦਾ ਹੋਏਗਾ, ਫਿਰ ਉਹ ਘਰ ਹੈ, ਨਹੀਂ ਤੇ ਸਿਰਫ ਮਕਾਨ ਰਹਿ ਜਾਂਦਾ। ਹਜ਼ੂਰ ਨੇ ਲਿਖ ਕੇ ਦਿੱਤਾ, ਕਹਿੰਦੇ ਕਬੀਰ ਜੈ ਘਰ ਸਾਧਨਾ ਸੇਵੀ ਹੈ। ਜਿੱਥੇ ਗੁਰੂ ਦੀ ਮੱਤ ਨਹੀਂ ਹੈ, ਜਿੱਥੇ ਕੋਈ ਨਾਮ ਨਹੀਂ ਜਪ ਰਿਹਾ, ਉਹ ਘਰ ਘਰ ਨਹੀਂ ਹੈ ਭਾਈ। ਮਹਾਰਾਜ ਉਹ ਕੀ ਹੈ?

ਕਹਿੰਦੇ ਉਹ ਘਰ ਸ਼ਮਸ਼ਾਨ ਘਾਟ ਹੈ, ਉੱਥੇ ਭੂਤਾਂ ਦਾ ਵਾਸਾ ਹੋ ਜਾਂਦਾ, ਕੱਲ ਕਲੇਸ਼ ਸ਼ੁਰੂ ਹੋ ਜਾਂਦਾ ਜਿੱਥੇ ਰੱਬ ਦਾ ਨਾਮ ਨਹੀਂ। ਇਸ ਲਈ ਮੈਂ ਕੱਲ ਵੀ ਬੇਨਤੀ ਕਹੀ, ਆਪਣੇ ਘਰ ਵਿੱਚ ਸਵੇਰੇ ਉੱਠਦਿਆਂ ਸਾਰ ਪਹਿਲਾਂ ਵਾਹਿਗੁਰੂ ਦਾ ਨਾਮ ਲਓ, ਸਤਨਾਮ ਸ੍ਰੀ ਵਾਹਿਗੁਰੂ, ਤਾਂ ਜੋ ਮਕਾਨ ਤੁਹਾਡਾ ਘਰ ਬਣ ਜਾਏ, ਮਕਾਨ ਘਰ ਦਾ ਰੂਪ ਧਾਰਨ ਕਰੇ। ਸਾਕਤ ਬੰਦੇ ਦੀ ਥੋੜੇ ਚਿਰ ਦੀ ਸੰਗਤ

ਵੀ ਤੁਹਾਡੇ ਅੰਦਰ ਕੁਝ ਉਦਾਂ ਦੀਆਂ ਗੱਲਾਂ ਪਾ ਜਾਏਗੀ ਜਿਹਨਾਂ ਤੁਹਾਡੇ ਰਿਸ਼ਤੇ ਉੱਜੜ ਸਕਦੇ ਨੇ। ਇਸ ਲਈ ਹਜ਼ੂਰ ਕਹਿੰਦੇ ਸਾਕਤ ਸੰਗਨ ਕੀਜੀਏ ਦੂਰੇ ਜਾਈਏ ਭਾਗ, ਵਸਨ ਕਰੋ ਪਰਸੀਏ ਤੋ ਕਸ਼ ਲੱਗੇ ਦਾਗ। ਇੱਕ ਨੁਕਤਾ ਮੈਂ ਹੋਰ ਤੁਹਾਡੇ ਸਮਕਸ਼ ਰੱਖਣਾ, ਸਾਕਤ ਦੀ ਪ੍ਰੀਤ ਵੀ ਮਾੜੀ ਹੈ ਤੇ ਸਾਕਤ ਦਾ ਵਿਰੋਧ ਵੀ ਮਾੜਾ ਹੈ, ਸਾਕਤ ਦੀ ਮਿੱਤਰਤਾ ਵੀ ਮਾੜੀ ਹੈ ਤੇ ਸਾਕਤ ਦੀ ਦੁਸ਼ਮਣੀ ਵੀ ਮਾੜੀ ਹੈ। ਦੋਵਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਸਾਕਤ ਬੰਦੇ ਨਾਲ ਮਿੱਤਰਤਾ ਵੀ ਨਾ ਪਾਓ ਤੇ ਮਾੜੇ ਬੰਦੇ ਦੀ ਦੁਸ਼ਮਣੀ ਵੀ ਮਾੜੀ ਹੈ। ਜੇ ਦੁਸ਼ਮਣੀ ਕਰੋਗੇ ਤਾਂ ਵੀ ਤੁਹਾਡਾ ਨੁਕਸਾਨ ਹੋਣਾ, ਇਸ ਲਈ ਮਾੜੇ ਬੰਦੇ ਤੋਂ ਦੂਰੇ ਜਾਈਏ ਭਾਗ, ਦੂਰੇ ਜਾਈਏ ਭਾਗ, ਉੱਤੋਂ ਦੂਰ ਰਹਿਣਾ ਪੈਂਦਾ। ਭਾਈ ਗੁਰਦਾਸ ਜੀ ਨੇ ਉਦਾਹਰਨਾਂ ਦਿੱਤੀਆਂ ਬਹੁਤ ਪਿਆਰੀਆਂ। ਪਹਿਲੀ ਐਗਜ਼ਾਮਪਲ ਦਿੱਤੀ, ਕਹਿੰਦੇ ਸਾਕਤ ਬੰਦਾ ਕੋਲੇ ਦੀ ਤਰ੍ਹਾਂ ਹੁੰਦਾ। ਜੇ ਕੋਇਲਾ ਠੰਡਾ ਹੋਵੇ ਹੱਥ ਕਾਲੇ ਕਰ ਦਿੰਦਾ, ਜੇ ਕੋਇਲਾ ਗਰਮ ਹੋਵੇ ਲੱਕੜ ਵਾਲਾ ਤੇ ਫਿਰ ਹੱਥ ਸਾੜ ਦਿੰਦਾ। ਇੱਦਾਂ ਸਾਕਤ ਦੀ ਮਿੱਤਰਤਾ ਵੀ ਮਾੜੀ, ਸਾਕਤ ਦੀ ਦੁਸ਼ਮਣੀ ਵੀ ਮਾੜੀ। ਜੇ ਕੋਇਲਾ ਠੰਡਾ ਹੋਵੇ ਹੱਥ ਕਾਲੇ ਕਰਦਾ, ਜੇ ਕੋਇਲਾ ਤਪਦਾ ਹੋਵੇ ਹੱਥ ਸਾੜ ਦਿੰਦਾ। ਕਹਿੰਦੇ ਸਾਕਤ ਹਲਕੇ ਕੁੱਤੇ ਦੀ ਤਰ੍ਹਾਂ, ਜੇ ਹਲਕਿਆ ਕੁੱਤਾ ਕੱਟ ਲਵੇ ਤਾਂ ਵੀ ਮਾੜਾ ਹੈ ਤੇ ਜੇ ਹਲਕਿਆ ਕੁੱਤਾ ਚੱਟ ਲਵੇ ਤਾਂ ਵੀ ਮਾੜਾ ਹੈ। ਜਿਹੜੀ ਸਕਿਨ ਨੂੰ ਹਲਕੇ ਕੁੱਤੇ ਨੇ ਜੀਵ ਨਾਲ ਚੱਟ ਲਿਆ ਉੱਥੇ ਵੀ ਰੋਗ ਪੈਦਾ ਹੋ ਜਾਂਦਾ। ਹਲਕੇ ਹੋਏ ਕੁੱਤੇ ਦਾ ਕੱਟਿਆ ਵੀ ਮਾੜਾ ਹੈ, ਹਲਕੇ ਹੋਏ ਕੁੱਤੇ ਦਾ ਚੱਟਿਆ ਵੀ ਮਾੜਾ ਹੈ। ਸਾਕਤ ਬੰਦੇ ਦੀ ਮਿੱਤਰਤਾ ਵੀ ਮਾੜੀ, ਉਹਦੀ ਦੁਸ਼ਮਣੀ ਵੀ ਮਾੜੀ, ਉੱਤੋਂ ਦੋ ਦੀ ਰਹੀਦਾ। ਤੀਜੀ ਐਗਜ਼ਾਮਪਲ ਦਿੱਤੀ, ਕਹਿੰਦੇ ਪੱਥਰ ਵਰਗਾ ਹੁੰਦਾ ਸਾਕਤ ਬੰਦਾ, ਉਹਦਾ ਨਹੀਂ ਕੁਝ ਵੀ ਵਿਗੜਦਾ। ਉਹਨੂੰ ਤੁਸੀਂ ਦੋ ਅਪਮਾਨ ਦੇ ਸ਼ਬਦ ਕਹਿੰਦੇ ਉਹ ਤੇ ਕੋਈ ਅਸਰ ਨਹੀਂ ਹੋਣਾ, ਪਰ ਉਹਨੇ ਇੱਦਾਂ ਦੇ ਸ਼ਬਦ ਤੁਹਾਨੂੰ ਸੁਣਾ ਜਾਣੇ ਕਿ ਤੁਸੀਂ ਸੁਣ ਕੇ ਦੁਖੀ ਹੁੰਦੇ ਰਹੋਗੇ। ਇਸ ਲਈ ਸਾਕਤ ਬੰਦਾ ਪੱਥਰ ਦੀ ਤਰ੍ਹਾਂ, ਪੱਥਰ ਗਾਗਰ ਉੱਤੇ ਡਿੱਗ ਜਾਏ ਤਾਂ ਵੀ ਮਿੱਟੀ ਦਾ ਘੜਾ ਟੁੱਟਦਾ, ਘੜਾ ਪੱਥਰ ਉੱਤੇ ਡਿੱਗ ਜਾਏ ਤਾਂ ਵੀ ਘੜਾ ਹੀ ਟੁੱਟਦਾ। ਕਹਿੰਦੇ ਨੁਕਸਾਨ ਘੜੇ ਦਾ ਹੀ ਹੁੰਦਾ। ਇੱਦਾਂ ਸਾਕਤ ਬੰਦੇ ਦੀ ਮਿੱਤਰਤਾ ਵੀ ਮਾੜੀ ਤੇ ਦੁਸ਼ਮਣੀ ਵੀ ਮਾੜੀ। ਪਹਿਲੀ ਪੰਕਤੀ ਕਈ ਕਹਿੰਦੇ ਕੋਇਲਾ ਸੀਤਲ ਕਰ ਪਰਸ ਸਿਆਮ ਗਹਿ। ਕੋਇਲਾ ਸੀਤਲ ਠੰਡਾ ਹੈ, ਹੱਥ ਲਾਉਂਗੇ ਕਾਲੇ ਹੋ ਜਾਣੇ ਹੱਥ। ਪਰਸ ਤਪਦ ਪਰ ਦਗਦ ਕਰਤ ਹੈ, ਤਪਦਾ ਹੈ ਕੋਲਾ, ਹੱਥ ਲਾਉਂਗੇ ਹੱਥ ਸਾੜ ਦੇਣਾ ਉਹਨੇ। ਇਸ ਲਈ ਸਾਕਤ ਕੋਲੇ ਦੀ ਤਰ੍ਹਾਂ, ਕੋਇਲਾ ਸੀਤਲ ਕਰ ਪਰਸ ਸਿਆਮ ਗਹਿ, ਪਰਸ ਤਪਦ ਪਰ ਦਗਦ ਕਰਤ ਹੈ, ਕੁੱਕਰ ਕੇ ਚਾਟ ਦ ਕਲੇਵਰੇ ਲਾਗੈ ਸ਼ੋਤ। ਕਹਿੰਦੇ ਹਲਕਿਆ ਕੁੱਤਾ ਜੇ ਚੱਟ ਲਵੇ ਨਾ ਤਾਂ ਚਮੜੀ ਦਾ ਰੋਗ ਪੈਦਾ ਹੋ ਜਾਂਦਾ, ਜੇ ਹਲਕਿਆ ਕੁੱਤਾ ਕੱਟ ਲਵੇ ਫਿਰ ਤੁਹਾਨੂੰ ਪਤਾ ਵੀ ਟੀਕੇ ਕਿੰਨੇ ਲੱਗਦੇ।

ਪਰਤ ਪਖਾਨ ਪਰ ਪੱਥਰ ਤੇ ਗਾਗਰ ਡਿੱਗੀਆਂ ਟੁੱਟ ਜਾਣੀ ਹੈ। ਪਾਹਨ ਪਰਤ ਪੁੰਨ ਗਾਗਰ ਹਰਤ ਹੈ, ਪੱਥਰ ਡਿੱਗਦਿਆਂ ਘੜੇ ਉੱਤੇ ਤਾਂ ਵੀ ਘੜਾ ਹੀ ਟੁੱਟਣਾ, ਪੱਥਰ ਦਾ ਕੀ ਜਾਣਾ। ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ ਵਿਰੋਧ ਬਰੋ, ਮਾੜੇ ਬੰਦੇ ਦੀ ਪ੍ਰੀਤ ਵੀ ਮਾੜੀ, ਮਾੜੇ ਬੰਦੇ ਦਾ ਵਿਰੋਧ ਵੀ ਮਾੜਾ, ਹੁਣ ਤੁਹਾਡੇ ਨਾਲ ਵੈਰ ਕਰਨ ਲੱਗ ਜਾਣਾ। ਸਾਕਤ ਦੀ ਮਿੱਤਰਤਾ ਵੀ ਮਾੜੀ ਤੇ ਸਾਕਤ ਦੀ ਦੁਸ਼ਮਣੀ ਵੀ ਮਾੜੀ। ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ ਵਿਰੋਧ ਬੁਰੋ, ਕਹਿੰਦੇ ਭਾਈ ਉਹਦੀ ਪ੍ਰੀਤ ਤੇ ਵਿਰੋਧ ਬੁਰਾ, ਉਹ ਦੁੱਖ ਦੇ ਨਾ ਟਰਤ ਹੈ, ਉਹ ਬੰਦਾ ਤੁਹਾਨੂੰ ਦੁੱਖ ਦੇਣੋਂ ਕਦੇ ਨਹੀਂ ਟਲੇਗਾ। ਇਸ ਲਈ ਇੱਕੋ ਹੀ ਰਸਤਾ ਹੈ ਕਿ ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਕਹਿੰਦੇ ਨੇ ਇੱਕ ਵਾਰ ਇੱਕ ਹੰਸ ਕਿਸੇ ਦਰਖਤ ਦੀ ਟਾਹਣੀ ਤੇ ਬੈਠਾ ਤੇ ਕਾਂ ਵੀ ਆ ਬੈਠਾ। ਕਾਂ ਨੇ ਹੰਸ ਨੂੰ ਪੁੱਛਿਆ, ਜੀ ਬੜਾ ਸਫੈਦ ਰੰਗ ਹੈ ਤੁਹਾਡਾ, ਕਿੱਥੇ ਰਹਿੰਦੇ ਹੋ? ਉਹਨੇ ਕਿਹਾ ਸਾਨੂੰ ਹੰਸ ਕਹਿੰਦੇ ਨੇ। ਬੜਾ ਚਿੱਟਾ ਰੰਗ ਹੈ, ਕੀ ਖਾਂਦੇ ਹੋ? ਉਹਨੇ ਕਿਹਾ ਮੋਤੀ ਖਾਈਦੇ ਨੇ। ਵਸਦੇ ਰਹਿੰਦੇ ਕਿੱਥੇ ਹੋ? ਅਸੀਂ ਮਾਨ ਸਰੋਵਰ ਤੇ ਰਹੀਦਾ। ਤੇ ਕਾਂ ਕਹਿੰਦਾ ਯਾਰ ਮੇਰੇ ਨਾਲ ਮਿੱਤਰਤਾ ਕਰ ਲਾ, ਮੈਨੂੰ ਵੀ ਕਿਤੇ ਮਾਨ ਸਰੋਵਰ ਦਿਖਾ ਦੇ, ਮੈਨੂੰ ਵੀ ਕਿਤੇ ਮਾਨ ਸਰੋਵਰ ਵਿਖਾ ਜਿਸ ਜਗ੍ਹਾ ਉੱਤੇ ਤੁਸੀਂ ਰਹਿੰਦੇ ਹੋ, ਜਿਹੜੀ ਖੁਰਾਕ ਤੁਸੀਂ ਖਾਂਦੇ ਹੋ, ਬੜਾ ਚਿੱਟਾ ਸਫੈਦ ਰੰਗ ਹੈ। ਹੰਸ ਨੇ ਕਾਂ ਨਾਲ ਮਿੱਤਰਤਾ ਕਰ ਲਈ, ਕਹਿੰਦੇ ਚੱਲ ਕੋਈ ਨੀ, ਆ ਫਿਰ ਜਿੱਥੇ ਅਸੀਂ ਰਹੀਦਾ ਤੈਨੂੰ ਵਿਖਾਉਂਦੇ ਹਾਂ। ਕਾਂ ਤੇ ਹੰਸ ਨੇ ਉਡਾਰੀ ਭਰੀ ਤੇ ਹੰਸ ਦੀ ਉਡਾਰੀ ਲੰਬੀ ਹੈ, ਕਾਂ ਦੀ ਉਡਾਰੀ ਛੋਟੀ ਹੈ। ਕਾਂ ਛੇਤੀ ਥੱਕ ਗਿਆ, ਉਹਨੇ ਕਿਹਾ ਥੋੜਾ ਆਰਾਮ ਕਰਨਾ ਹੈ, ਕੁਝ ਖਾਣਾ ਵੀ ਹੈ। ਹੁਣ ਕਾਂ ਨੇ ਕੀ ਖਾਣਾ ਹੈ? ਗੰਦਗੀ। ਕਾਂ ਤੇ ਹੰਸ ਦੀ ਮਿੱਤਰਤਾ ਬਣ ਗਈ, ਇੱਕ ਜਗ੍ਹਾ ਤੇ ਉੱਤਰ ਕੇ ਆਰਾਮ ਕੀਤਾ। ਕਾਂ ਨੇ ਆਪਣੀ ਗੰਦਗੀ ਵਾਲੀ ਖੁਰਾਕ ਖਾਧੀ, ਪਰਵਾਜ ਭਰੀ, ਫਿਰ ਉੱਡ ਗਏ। ਫਿਰ ਥੋੜੀ ਦੇਰ ਬਾਅਦ ਕਾਂ ਕਹਿੰਦਾ ਵੀ ਮੈਂ ਥੱਕ ਗਏ, ਫਿਰ ਦਰਖਤ ਉੱਤੇ ਉੱਤਰ ਗਏ। ਜਿਹੜੇ ਦਰਖਤ ਉੱਤੇ ਕਾਂ ਤੇ ਹੰਸ ਉੱਤਰੇ, ਉਸੇ ਦਰਖਤ ਦੀ ਛਾਵੇਂ ਇੱਕ ਰਾਜਾ ਆਰਾਮ ਕਰ ਰਿਹਾ, ਆਲੇ ਦੁਆਲੇ ਸਿਪਾਹੀ ਖਲੋਤੇ ਨੇ। ਜੰਗਲ ਵਿੱਚ ਸ਼ਿਕਾਰ ਖੇਡਣ ਤੋਂ ਬਾਅਦ ਰਾਜਾ ਥੱਕ ਗਿਆ, ਦਰਖਤ ਦੀ ਛਾਵੇਂ ਬੈਠਾ। ਉਸੇ ਕਾਂ ਦੀ ਉੱਪਰਲੀਆਂ ਪਰ ਪਹਾੜ ਟਾਹਣੀਆਂ ਉੱਤੇ ਉਹ ਕਾਂ ਤੇ ਹੰਸ ਉੱਤਰ ਆਏ। ਹੁਣ ਕਾਂ ਨੇ ਗੰਦਗੀ ਖਾਧੀ ਤੇ ਗੰਦਗੀ ਉਹ ਕਰਨੀ ਸੀ, ਟਾਹਣੀ ਤੇ ਬੈਠਿਆਂ ਕਾਂ ਨੇ ਗੰਦਗੀ ਕਰ ਦਿੱਤੀ। ਜਦੋਂ ਉਹਨੇ ਵਿੱਠ ਕੀਤੀ, ਗੰਦਗੀ ਕੀਤੀ, ਸਿੱਧੀ ਰਾਜੇ ਦੇ ਮੂੰਹ ਤੇ ਡਿੱਗੀ। ਰਾਜਾ ਗੁੱਸੇ ਵਿੱਚ ਬੋਲਿਆ, ਇਹ ਪੰਛੀ ਕਿਹੜਾ, ਮਾਰੋ ਇਹਨੂੰ। ਉਸੇ ਵਕਤ ਕੋਲ ਖਲੋਤੇ ਸਿਪਾਹੀ ਨੇ ਤੀਰ ਛੱਡਿਆ, ਸਿੱਧਾ ਜਾ ਵੱਜਾ ਕਾਂ ਤੇ ਉੱਡ ਗਿਆ, ਤੀਰ ਹੰਸ ਦੇ ਲੱਗ ਗਿਆ। ਜਦੋਂ ਹੰਸ ਦੇ ਤੀਰ ਲੱਗਾ, ਲਹੂ ਲੁਹਾਨ ਫੜ ਫੜਾਉਂਦਾ ਥੱਲੇ ਡਿੱਗ ਗਿਆ। ਰਾਜੇ ਨੇ ਵੇਖਿਆ ਤੇ ਹੰਸ ਹੈ, ਹੰਸ ਗੰਦਗੀ ਨਹੀਂ ਕਰਦਾ, ਇਹ ਗੰਦਗੀ, ਇਹ ਬਦਬੂ ਹੰਸ ਦੀ ਨਹੀਂ ਹੈ, ਇਹ ਤਾਂ ਕਿਸੇ ਹੋਰ ਪੰਛੀ ਦੀ ਹੈ। ਕਹਿੰਦੇ ਤੀਰ ਕੱਢਿਆ, ਉਹਦੇ ਵਿੱਚ ਖੁੱਭਿਆ, ਲਹੂ ਲੁਹਾਨ ਹੋਇਆ ਹੰਸ। ਉਹਨੂੰ ਰਾਜਾ ਹੱਥ ਫੇਰ ਕੇ ਸਿਰ ਤੇ ਮੂੰਹ ਤੇ ਪੁੱਛਦਾ ਹੈ, ਗੰਦਗੀ ਤੇਰੀ ਨਹੀਂ ਹੈ ਪਰ ਸਜ਼ਾ ਤੈਨੂੰ ਕਿਉਂ ਮਿਲ ਗਈ? ਉਹਨੇ ਇੱਕੋ ਗੱਲ ਕਹੀ ਕਿ ਗੰਦਗੀ ਮੇਰੀ ਨਹੀਂ, ਸਜ਼ਾ ਪਤਾ ਕਿਉਂ ਮਿਲੀ? ਮੈਂ ਕਿਸੇ ਗੰਦੇ ਦੀ ਸੰਗਤ ਕਰ ਲਈ ਹੈ। ਗੰਦਗੀ ਮੇਰੀ ਨਹੀਂ ਹੈ ਪਰ ਸਜ਼ਾ ਮੈਨੂੰ ਤਾਂ ਮਿਲੀ ਹੈ, ਮੈਂ ਕਿਸੇ ਗੰਦਗੀ ਵਾਲੇ ਦੀ ਸੰਗਤ ਕਰ ਲਈ ਹੈ। ਇੱਦਾਂ ਮਾੜੇ ਬੰਦੇ ਦੀ ਸੰਗਤ ਕਰੋਗੇ, ਸਜ਼ਾ ਜ਼ਰੂਰ ਮਿਲੇਗੀ। ਅੱਛਾ, ਕਈ ਬੰਦਿਆਂ ਦਾ ਸਵਾਲ ਹੁੰਦਾ, ਅਸੀਂ ਕਿਹੜਾ ਮਾੜਾ ਕਰਦੇ ਹਾਂ, ਫਿਰ ਕੀ ਹੈ ਜੀ, ਜੋ ਸਾਡੇ ਰਿਸ਼ਤੇਦਾਰ ਆ, ਮਿੱਤਰ ਆ, ਫਿਰ ਕੀ ਕਰੀਏ? ਹਜ਼ੂਰ ਕਹਿੰਦੇ ਦੂਰ ਰਹਿ ਉਹਨਾਂ ਤੋਂ। ਮਹਾਰਾਜ ਕੀ ਉਹਦੀ ਸਜ਼ਾ ਸਾਨੂੰ ਮਿਲੇਗੀ? ਕਰਮ ਕੋਈ ਹੋਰ ਕਰੇ ਤੇ ਸਜ਼ਾ ਕਿਸੇ ਹੋਰ ਨੂੰ ਮਿਲੇ, ਇੱਦਾਂ ਹੋ ਸਕਦਾ? ਕਹਿੰਦੇ ਕੁਰ ਬੁਰੇ ਦੀ ਸੰਗਤ ਕਰੇਗਾ, ਸਜ਼ਾ ਮਿਲੇਗੀ। ਇੱਕ ਐਗਜ਼ਾਮਪਲ ਦੇ ਕੇ ਹਜ਼ੂਰ ਨੇ ਸਲੋਕ ਕਿਹਾ, ਜਿਹਨੂੰ ਆਪਾਂ ਚੌਲ ਕਹਿੰਦੇ ਨਾ, ਰਾਈਸ, ਇਹ ਜਿਹੜੀ ਮੁੰਜੀ ਦੇ ਤੁੱਖ ਵਿੱਚੋਂ ਨਿਕਲਦਾ, ਉਹਨੂੰ ਪਹਿਲਾਂ ਲੋਕ ਉਖਲੀ ਵਿੱਚ ਕੁੱਟਦੇ ਸੀ, ਹੁਣ ਉਹਨੂੰ ਸੈਲਰ ਚ ਕੱਢਦੇ ਨੇ। ਜਦੋਂ ਸੈਲਰ ਵਿੱਚੋਂ ਉਹਨੂੰ ਹੀਟ ਦੇ ਕੇ ਚੌਲ ਕੱਢੇ ਜਾਂਦੇ ਨੇ, ਵਿੱਚ ਵਿੱਚ ਦਾਬ ਪੈਂਦੀ ਹੈ, ਚੌਲ ਟੁੱਟ ਜਾਂਦਾ, ਦੋ ਟੋਟੇ ਹੋ ਜਾਂਦੇ ਨੇ, ਚੌਲ ਫਿਰ ਵਿਕ ਜਾਂਦਾ। ਦਾਬ ਪਏ ਤੇ ਚੌਲ ਦੇ ਦੋ ਟੋਟੇ ਹੋ ਸਕਦੇ ਨੇ, ਚਾਵਲ ਦੇ ਦੋ ਟੋਟੇ ਹੋ ਜਾਂਦੇ ਨੇ। ਜਿਹੜਾ ਉੱਪਰ ਮੁੰਜੀ ਦਾ ਤੁੱਖ ਲੱਗਾ ਹੋਇਆ, ਉਹ ਬਰਾਦਾ ਪੀਸ ਕੇ ਬਾਹਰ ਨਿਕਲਦਾ। ਕਦੇ ਸੈਲਰ ਚ ਜਾ ਕੇ ਵੇਖਿਓ, ਉਹਨੂੰ ਕਦੀ ਸਜ਼ਾ ਆ? ਚੌਲ ਤਾਂ ਸਾਬਤਾ ਨਿਕਲ ਗਿਆ, ਤੇ ਜਿਹੜਾ ਉੱਪਰ ਤੁੱਖ ਮੁੰਜੀ ਦਾ ਲੱਗਾ ਹੋਇਆ, ਉਹ ਸੈਲਰ ਵਾਲੇ ਦੇ ਉਸ ਗ੍ਰੈਂਡਰ ਚੋਂ ਪੀਸ ਕੇ ਬਾਹਰ ਨਿਕਲਿਆ।
ਉਹਦਾ ਬੁਰਾਦਾ ਬਣ ਗਿਆ। ਇੱਦਾਂ ਭਲਿਓ ਮਾੜੇ ਬੰਦੇ ਦੀ ਸੰਗਤ ਕਰੋਗੇ ਵੱਧ ਤੋਂ ਵੱਧ ਉਹਦਾ ਥੋੜਾ ਨੁਕਸਾਨ ਹੋਣਾ, ਦੋ ਟੁੱਟੇ ਹੋ ਜਾਣਗੇ, ਸੰਗਤ ਕਰਨ ਵਾਲੇ ਦਾ ਉਹਦੇ ਨਾਲੋਂ ਜ਼ਿਆਦਾ ਨੁਕਸਾਨ ਹੁੰਦਾ। ਕਿਉਂ? ਸਾਕਤ ਬੰਦਾ ਚਲਾਕ ਹੁੰਦਾ, ਸਾਕਤ ਬੰਦਾ ਚੁਸਤ ਹੁੰਦਾ, ਉਹਨੂੰ ਪਤਾ ਮੈਂ ਬੇਈਮਾਨੀ ਕੀਤੀ, ਧੋਖਾ ਕੀਤਾ, ਮੈਂ ਬਚ ਜਾਣਾ, ਤੇ ਜਿਹੜਾ ਬੰਦਾ ਨਪੋਲ ਹੈ ਉਹਨੇ ਨਾਲ ਫਸ ਜਾਣਾ। ਇਸ ਲਈ ਹਜ਼ੂਰ ਕਹਿੰਦੇ ਸਾਕਤ ਦੀ ਸੰਗਤ ਤੋਂ ਦੂਰ ਰਹਿ, ਨਹੀਂ ਤਾਂ ਕਬੀਰ ਚਾਵਲ ਕਾਰਣੇ। ਐਗਜ਼ਾਮਪਲ ਵੇਖੋ ਕਿੰਨੀ ਸੋਹਣੀ,

तू माड़ियां दी संगत बैठे, धर्मराज पुछणगे तू शराबियां विच बहिंदा रहे, तू विकारियां दी संगत करदा रहे, तू लोभी बंदियां दे कोल बहिंदा रहे, तू माड़ा नहीं कीता पर माड़ियां दा साथ दिंदा रहे, तू कीता नहीं माड़ा पर माड़े बंदियां दा साथ दित्ता है, माड़ियां कोल बह के सुहास गुजारे ने, उन्हां चीजां दा लेखा पुछया जाने, संग को संगी वैसते तब पूछे धर्म राय। हुण आपां दूजे पक्ष ते चलीए, जे कोई बंदा साकत सिर ते ही आ चढ़े फिर की करिए भाई। एक रस्ता यह है वे साकत तो रस्ता बदल लो, कबीर साकत संग ना कीजिए, दूरे जाइए भाग, ते दूजा वे जे साकत सिर ते ही आ चढ़े फिर की होना चाहिए। फिर छेवें पातशाह ने जवाब दिता जिथे आपां कल कथा छड़ी सी, गुरु हरगोबिंद साहब महाराज उत्ते सवाल किए सिखां ने, शंके चल पे कि पहले पांच गुरुआ ने कोई शस्त्र नहीं पहनिया, छेवें पातशाह शस्त्र पहनने लग पे, पहले पांच पातशाहियों ने कोई फौज नहीं बनाई, छेवें पातशाह ने फौज बना ली है, पहले पांच पातशाहियों ने कोई घोड़ियां दी नहीं मंगी भेटा, यह तो गुरु ने घोड़ियां वाली फौज तैयार कर ली। फिर हजूर जवाब देंदे कहते भाई साकत हुण सिर ते आ चढ़िया, हुण की करिए, कोई अमृत वेले उठ के नाम जपद, साकत नाम जपन वाले ते सुखमणी गाउण वालियां नूं भी तत्ती तवी ते बिठाउण लग पे, हुण फिर की करिए, जदों साकत सुखमणी गाउण वालियां नूं तत्ती तवी ते बिठाउण लग जाए, हुण साकत दी संगत नहीं, हुण बचण दी लोड़ नहीं, हुण साकत नूं सोधना पए, हुण सोधण दी वारी आ गई। अच्छा, गुरमत विच दोवें चीजां ने, शब्द भी है शस्त्र भी है, रवाब भी है नगारा भी है, भगती भी है शक्ति भी है, श्री हरिमंदर साहब भी है ते सामने श्री अकाल तख्त साहब भी है। गुरमत दा कॉन्सैप्ट है संत ते सिपाही वाला, इसलिए ये जिहड़ा आपां श्री साहब कृपान पहनते हैं ये तुहाडा रिलीजियस सिंबल है, और तुसीं भागां वाले हो कि तुसीं दसण विच समर्थ होए हो इस गल दे कि दूजियां गौरमेंटां नूं दूजियां कंट्रियां विच तुसीं दस दित्ता है कि श्री साहब कृपान पानी क्यों जरूरी है, यह साडा क्यों सिंबल है, तां तुहानूं जहाज विच वी इजाजत मिल गई है कृपान लैके चढ़न दी, यह जरूरी है चीज दसनी। और श्री गुरु ग्रंथ साहब महाराज के दर्शन कर दो, मत्था तुसीं गुरु ग्रंथ साहब महाराज नूं टेकिया है, पर गौर नाल वेख्यो चरणां विच शस्त्र भी सजे हुए ने, शस्त्र सजावट वास्ते नहीं है, सजावट लई फुल सजाए जा सकते ने, सजावट लई फुल्लां दे गुलदस्ते रखे जा सकते ने, शस्त्र सजावट नहीं है, सामने पईयां होईयां कृपन्ना ते ढालां यह सजावट नहीं है, यह कॉन्सैप्ट है गुरसिखी दा, भगती ते शक्ति, रवाब ते नगारा, संत ते सिपाही, सूरज वर्गी तपश और चंद्रमे वर्गी ठंडक इक्को ही प्लेटफार्म ते कट्ठी कीती, उहदा नाम रख्या खालसा। हुण शस्त्र क्यों पहनने पए, छेवें पातशाह ने फिर दो कृपानां पाईयां इह दसण वास्ते कि भगती भी इस घर विच रहेगी शक्ति भी रहेगी, इहदा नाम कृपान रख्या। भावें उह कवियां ने तलवारी लिखे कि दो तलवारी बधियां इक मीरी दी इक पीरी दी, पर यह दो कृपाना ने, दो कृपाना बदिया एक मीरी दी एक पीर दी, एक अजमत दी एक राज दी, एक रखी करू वजीर दी, हिम्मत बाहां कोटगढ़ दरवाजा वलग वखीर दी। अच्छा, शस्त्र दी ताकत वेखो, आम बंदे ढाडी नत्था ते अब्दुल्ला छेवें पातशाह दे पहले ढाडी ने सुर सिंह आले तो मंगाए, आम बंदे काम गाउण वाले ढाडी जिहड़े हुण तक राजिआं दे दरबार विच राजिआं दी सिफत करदे सी, शस्त्र दी ताकत वेखो, सतगुर दी बख्शिश वेखो, आम ढाडी आम बंदे राजिआं दी सिफत करन वाले जिदन सच्चे पातशाह दी वडियाई विच आए, उदन हिंदुस्तान दे बादशाह नूं मुखातब होके कहिंदे ने पग तेरी की जहांगीर थी, महाराज तेरी पग दे सामने जहांगीर की है, हिंदुस्तान दा बादशाह की है छेवें पातशाह तुहाडे सामने, हिम्मत बाहां कोटगढ़ दरवाजा वलो वखीर दी, पग तेरी की जहांगीर दी। शस्त्र ताकत ही इन्नी वड्डी रखदा है, एक चीज एक है दो ग्यारह हो जांदे ने, कदे वेख्यो इत्थे तां नहीं मैनूं पता, उत्थे लोग सवेरे सैर ते जांदे हथ विच डंडा लैके जांदे, जदों सवेरे वॉक करन जांदे ना सवेरे सवेरे हथ विच छोटा जिहा डंडा पकड़िया हुंदा, सियाणे कहिंदे ने एक एक ग्यारह हो जांदे ने सज्जणो, जे तुहाडे हथ विच डंडा है
ਤੇ ਅਵਾਰਾ ਕੁੱਤੇ ਤੁਹਾਡੇ ਕੋਲੋਂ ਡਰਨਗੇ, ਜੇ ਹੱਥ ਵਿੱਚ ਡੰਡਾ ਨਹੀਂ ਕੁੱਤਿਆਂ ਤੋਂ ਤੁਸੀਂ ਡਰੋਂਗੇ। ਲੋਕੀ ਸਵੇਰੇ ਸੈਰ ਤੇ ਜਾਂਦੇ ਨੇ ਉੱਥੇ ਹੱਥ ਵਿੱਚ ਡੰਡਾ, ਜਿਹਦੇ ਹੱਥ ਵਿੱਚ ਡੰਡਾ ਅਵਾਰਾ ਕੁੱਤੇ ਉਹਦੇ ਤੋਂ ਡਰਦੇ ਨੇ, ਤੇ ਜਿਹਦੇ ਹੱਥ 'ਚ ਨਹੀਂ ਡੰਡਾ ਉਹ ਕੁੱਤਿਆਂ ਤੋਂ ਡਰਦਾ। ਸ਼ਸਤਰ ਇੱਕ ਤਾਕਤ ਹੈ, ਭਗਤੀ ਤੇ ਸ਼ਕਤੀ ਇੱਕ ਗੁਰਮਤ ਦਾ ਕੰਸੈਪਟ ਸੀ। ਜਦੋਂ ਹਜ਼ੂਰ ਨੇ ਸ਼ਸਤਰ ਪਹਿਨ ਲਏ, ਪੁਰਾਤਨ ਸਿੱਖਾਂ ਵਿੱਚ ਕਈ ਸਿੱਖਾਂ ਸ਼ੰਕਾ ਪੈਦਾ ਹੋਇਆ, ਭਾਈ ਗੁਰਦਾਸ ਜੀ ਨੇ ਕਿਹਾ ਮਹਾਰਾਜ ਸਿੱਖ ਸ਼ੱਕ ਕਰ ਰਹੇ ਨੇ, ਹਜ਼ੂਰ ਨੇ ਕਿਹਾ ਸਾਰੀ ਸੰਗਤ ਬੁਲਾਓ, ਅੱਜ ਹੀ ਸ਼ੰਕੇ ਦੂਰ ਕਰ ਦਾਂਗੇ, ਕਿਉਂਕਿ ਇਹ ਗੁਰੂ ਦਾ ਵਿਰਧ ਹੈ ਭਾਈ। ਫੁੱਟੋ ਅੰਡਾ ਭਰਮ ਕਾ ਮਨੇ ਪਿਆ ਪ੍ਰਗਾਸ, ਗੁਰ ਕੱਟੀ ਬੇੜੀ ਪੱਗੇ ਤੇ ਕਿੰਨੀ ਬੰਦ ਖਲਾਸ, ਗੁਰੂ ਭਰਮ ਦੂਰ ਕਰਦੇ। ਜੇ ਗੁਰੂ ਦੇ ਰਹਿੰਦਿਆਂ ਭਰਮ ਰਹਿ ਜਾਏ ਫਿਰ ਗੁਰੂ ਦਾ ਕੀ ਫਾਇਦਾ। ਕੋਈ ਵੀ ਤੁਹਾਡੇ ਮਨ 'ਚ ਸਵਾਲ ਹੋਵੇ ਤੁਸੀਂ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮਨਾਮਾ ਲਓ, ਤੁਹਾਨੂੰ ਪ੍ਰੋਪਰ ਜਵਾਬ ਮਿਲੇਗਾ ਉਸ ਚੀਜ਼ ਦਾ। ਪੂਰੀ ਸ਼ਿੱਦਤ ਵਿਸ਼ਵਾਸ ਨਾਲ ਕਿਸੀ ਇਸ਼ਨਾਨ ਕਰੋ, ਜਪਜੀ ਸਾਹਿਬ ਕਰਕੇ ਅਰਦਾਸ ਕਰੋ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਹੁਕਮਨਾਮਾ ਤੁਹਾਡੇ ਭਰਮ ਦਾ ਹਰ ਇੱਕ ਸਵਾਲ ਦਾ ਜਵਾਬ ਮਿਲੇਗਾ, ਹਰ ਇੱਕ ਸਵਾਲ ਦਾ ਜਵਾਬ ਮਿਲੇਗਾ। ਅੱਜ ਛੇਵੇਂ ਪਾਤਸ਼ਾਹ ਨੇ ਕਿਹਾ ਸੰਗਤ ਬੁਲਾਓ, ਸੰਗਤ ਸੱਦ ਲਈ, ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਖੁੱਲ੍ਹੀ ਜਗ੍ਹਾ 'ਤੇ ਦੀਵਾਨ ਲਾਏ। ਫਿਰ ਛੇਵੇਂ ਪਾਤਸ਼ਾਹ ਨੇ ਜਵਾਬ ਦਿੱਤਾ, ਜਿਹਨਾਂ ਨੂੰ ਸ਼ੰਕਾ ਹੈ ਕਿ ਦੋ ਕਿਰਪਾਨਾਂ ਕਿਉਂ ਪਹਿਨੀਆਂ, ਜਿਹਨਾਂ ਨੂੰ ਸ਼ੰਕਾ ਹੈ ਕਿ ਘੋੜੇ ਕਿਉਂ ਰੱਖ ਲਏ ਨੇ, ਜਿਹਨਾਂ ਨੂੰ ਸ਼ੰਕਾ ਹੈ ਮੈਂ ਫੌਜਾਂ ਕਿਉਂ ਬਣਾ ਲਈਆਂ ਨੇ, ਜਿਹਨਾਂ ਸਿੱਖਾਂ ਦੇ ਮਨ ਵਿੱਚ ਸ਼ੰਕਾ ਹੈ ਕਿ ਅਸੀਂ ਫੌਜ ਕਿਉਂ ਤਿਆਰ ਕਰ ਲਈ, ਉਹ ਸੁਣੋ। ਸਿੱਖ ਸੁਚੇਤ ਹੋ ਗਏ। ਪਾਤਸ਼ਾਹ ਨੇ ਪਹਿਲੀ ਗੱਲ ਕਹੀ, ਕਹਿੰਦੇ ਭਾਈ ਕਿਸੇ ਨੂੰ ਪਿਆਸ ਲੱਗੀ ਹੋਵੇ ਪਾਣੀ ਪੀਣ ਦੀ, ਖੂਹ ਦੇ ਵਿੱਚ ਭਰਿਆ ਹੋਵੇ ਪਾਣੀ ਤੇ ਖੂਹ ਦੇ ਕੋਲ ਕੋਈ ਹੱਥ ਜੋੜ ਕੇ ਕਵੇ ਮੈਨੂੰ ਪੀਣ ਲਈ ਪਾਣੀ ਦੇ ਦਿਓ, ਕੀ ਖੂਹ ਦਾ ਪਾਣੀ ਆਪੇ ਉੱਪਰ ਆ ਜਾਂਦਾ? ਕਹਿੰਦੇ ਨਹੀਂ ਮਹਾਰਾਜ। ਕਹਿੰਦੇ ਫਿਰ ਕਿਵੇਂ ਨਿਕਲਦਾ? ਕਹਿੰਦੇ ਮਹਾਰਾਜ ਇੱਕ ਗੜਬਾ ਲੈਣਾ ਪੈਂਦਾ, ਉਹ ਗੜਬੇ ਦਾ ਗਲਾ ਰੱਸੇ ਨਾਲ ਬੰਨ ਕੇ ਉਹਨੂੰ ਖੂਹ ਵਿੱਚ ਸੁੱਟਣਾ ਪੈਂਦਾ, ਫਿਰ ਵਿੱਚੋਂ ਭਰ ਕੇ ਪਾਣੀ ਬਾਹਰ ਆਉਂਦਾ। ਹਜ਼ੂਰ ਕਹਿੰਦੇ ਜਿੰਨੀ ਦੇਰ ਗੜਬੇ ਦਾ ਗਲ ਰੱਸੇ ਨਾਲ ਨਾ ਬੰਨੀਏ ਉਨੀ ਦੇਰ ਖੂਹ 'ਚੋਂ ਪਾਣੀ ਨਹੀਂ ਨਿਕਲਦਾ, ਜਿੰਨੀ ਦੇਰ ਹੁਣ ਸਾਕਤਾਂ ਨੂੰ ਸੋਧਣ ਲਈ ਇਹਨਾਂ ਦੇ ਗਲ 'ਚ ਰੱਸਾ ਨਹੀਂ ਪਾਵਾਂਗੇ ਉਨੀ ਦੇਰ ਇਹ ਨਹੀਂ ਸੁਧਰਨਗੇ, ਇਹ ਸੁੱਖ ਦਾ ਸਾਹ ਨਹੀਂ ਲੈਣ ਦੇਣਗੇ। ਅਗਲੀ ਗੱਲ ਕਹਿੰਦੇ ਨਾਰੀਅਲ ਦੀ ਗਿਰੀ ਖਾਣੀ ਹੋਵੇ, ਹੱਥ ਜੋੜ ਕੇ ਕਹੋ ਨਾਰੀਅਲ ਨੂੰ ਗਿਰੀ ਦੇ ਦੇ, ਦਿੰਦਾ? ਕਹਿੰਦੇ ਨਹੀਂ, ਉਹਦਾ ਮੂੰਹ ਭੰਨਣਾ ਪੈਂਦਾ, ਨਾਰੀਅਲ ਤੋੜਨਾ ਪੈਂਦਾ ਤਾਂ ਵਿੱਚੋਂ ਗਿਰੀ ਮਿਲਦੀ ਹੈ। ਕਾਲੇ ਸੱਪ ਦੇ ਸਿਰ ਵਿੱਚ ਹੋਵੇ ਮਣੀ, ਸੱਪ ਨੂੰ ਹੱਥ ਜੋੜ ਕੇ ਕਹਿ ਮਣੀ ਦੇ ਦੇ, ਉਹ ਦਿੰਦਾ ਨਹੀਂ, ਉਹਦੀ ਸਿਰੀ ਫਿਣੀ ਪੈਂਦੀ ਹੈ। ਕਹਿੰਦੇ ਲੋਹਾ ਬਿੰਗਾ ਹੋਵੇ ਲੱਕੜ ਦੀ ਥੋੜੀ ਨਾਲ ਸਿੱਧਾ ਹੋ ਜਾਏਗਾ? ਸਿੱਖ ਕਹਿੰਦੇ ਨਹੀਂ ਨਹੀਂ ਮਹਾਰਾਜ, ਲੋਹਾ ਲੱਕੜ ਨਾਲ ਕਿੱਥੇ ਸਿੱਧਾ ਹੁੰਦਾ? ਲੋਹੇ ਦੀ ਆਇਰਨ ਬਿੰਗੀ ਹੋਵੇ ਲੱਕੜ ਦੀ ਹਥੌੜੀ ਨਾਲ ਉਹਨੂੰ ਸਿੱਧਾ ਕਰੋ, ਕੀ ਲੋਹੇ ਦੀ ਆਇਰਨ ਲੱਕੜ ਦੀ ਹਥੌੜੀ ਨਾਲ ਸਿੱਧੀ ਹੋ ਜਾਏਗੀ? ਕਹਿੰਦੇ ਨਹੀਂ ਮਹਾਰਾਜ। ਕਹਿੰਦੇ ਫਿਰ ਕਿਵੇਂ ਸਿੱਧੀ ਹੋਏਗੀ? ਕਹਿੰਦੇ ਮਹਾਰਾਜ ਲੋਹੇ ਨੂੰ ਸਿੱਧਾ ਕਰਨ ਲਈ ਲੋਹੇ ਦਾ ਹਥੌੜਾ ਮਾਰਨਾ ਪੈਂਦਾ, ਲੋਹੇ ਦਾ ਵਿਧਾਨ ਮਾਰਨਾ ਪੈਂਦਾ। ਹਜ਼ੂਰ ਕਹਿੰਦੇ ਤਾਂ ਸ਼ਸਤਰ ਪਹਿਨੇ ਨੇ ਸਿੱਖੋ, ਸੁਖਮਣੀ ਗਾਉਣ ਵਾਲਿਆਂ ਨੂੰ ਤੱਤੀਆਂ ਤਵੀਆਂ ਤੇ ਬਿਠਾਉਣ ਲੱਗ ਪਏ, ਹੁਣ ਸਾਕਤ ਨੂੰ ਸੋਧਣ ਲਈ ਸ਼ਸਤਰ ਚੁੱਕਣਾ ਜ਼ਰੂਰੀ ਹੋ ਗਿਆ, ਹੁਣ ਮੈਦਾਨੇ ਜੰਗ ਵਿੱਚ ਲੜਾਂਗੇ। ਜਿਹੜੀਆਂ ਗੱਲਾਂ ਹਜ਼ੂਰ ਨੇ ਐਗਜ਼ਾਮਪਲ ਵਿੱਚ ਕਹੀਆਂ, ਭਾਈ ਗੁਰਦਾਸ ਸਾਹਿਬ ਨੇ ਉਹਨੂੰ ਪੌੜੀ ਦੇ ਰੂਪ ਵਿੱਚ ਲਿਖਿਆ, ਸੁਣਿਓ, ਤੁਸੀਂ ਸੁਣਦੇ ਰਹਿੰਦੇ ਹੋ। ਪਹਿਲੀ ਗੱਲ ਕਹਿੰਦੇ, ਜਿਉਂ ਕਰ ਖੂਹੋਂ ਨਿਕਲ ਗਲ ਬੱਧੇ ਪਾਣੀ, ਪਾਣੀ ਕੱਢਣ ਲਈ ਗਲ ਬੰਨਣਾ ਪਿਆ ਨਾ ਗੜਵੇ ਦਾ, ਹੱਥ ਜੋੜਿਆ ਤੇ ਨਹੀਂ, ਖੂਹ ਨੇ ਆਪੇ ਪਾਣੀ ਦੇ ਦਿੱਤਾ ਉੱਪਰ। ਜਿਉਂ ਖੂਹ ਜਿਉਂ ਪਾਣੀ, ਜੇ ਪਾਣੀ ਲੈਣਾ ਤਾਂ ਗੜਵੇ ਦਾ ਗਲ ਰੱਸੇ ਨਾਲ ਬੰਨਣਾ ਹੀ ਪੈਣਾ, ਬਿਨਾਂ ਗਲ 'ਚ ਰੱਸਾ ਪਾਇਆ ਗੱਲ ਨਹੀਂ ਬਣਨੀ। ਜਿਉਂ ਕਰ ਖੂਹੋਂ ਨਿਕਲੇ,

वाले सप सिर हसदे ना जानी त्यों बेमुख लोहा सादी है वगदी वदानी। लोहा सीधा करने लई वदान मारना पैंदा लोहे दा, साकत सीधा करने लई शस्त्र चुकना पएगा तां दो कृपा ना पाईआं ने। जे किसे नूं शक है ते दसो, सिख चुप कर गए। ते फिर पातशाह ने दूजा पक्ष दस्या, कहिंदे गुरु दा विरद भी सुन लिओ। महाराज गुरु दा विरद की है? कहिंदे गुरु दा विरद सदा ही यह रहेगा, गुरु दा सुभा सदा ही यह रहेगा, गुरु दे गुरसिख गुरमुखां दा वी यह सुभा रहेगा। वह की पाले हुए दी लाज असी जरूर रखांगे, भावें उह साकत ही बन जाए। पाले हुए दी लाज रखांगे, भावें दुश्मन ही बन जाए, अपने पाले नूं कदे नहीं मारांगे। गुरु विरद दी लाज रखदा, गुरु अपने विरद ते पक्का रहेगा। यह नहीं वे शस्त्र पहन लैने ते हुण विरद गुरु ने छड़ दिता। कहिंदे महाराज ओह किवें? कहिंदे सुनो, ओह इस तरह होएगा जिवें पानी अपना विरद पालदा है। जदों कोई बूटा लाउंदा है सब तो पहला की पाईदा है? पानी। जदों घर च कोई बूटा लाउंदा है दरख्त, सब तो पहला उहदियां जड़ां च पानी पाईदा है। जदों उहनूं पानी जड़ां विच पैण लग पिया, उहदे विच क्लोरोफिल भरनी शुरू हो गई, दरख्त हरा होण लग पिया, बूटा वधना शुरू हो गया, पानी ने एक एक बूंद दे के दरखत नूं पालिया। ते जिद्दण कोई मना मोही क्वांटलां दा दरखत वढ के पानी च सुट्टे, 10 ग्राम दा सिक्का नहीं पानी च तरदा, 1 क्वांटल दी लक्कड़ तर जांदी है। कदे वेख्यो पानी विच 10-20 ग्राम दा लोहे दा सिक्का नहीं तरदा, सुट दो, पानी डोब दिंदा है, लक्कड़ 1 क्वांटल दी सुट दिओ तर जांदी है। ਤੁਹਾਡੇ ਕੋਲ ਵੀਡੀਓ ਆਉਂਦੀਆਂ ਰਹਿੰਦੀਆਂ, ਜਦੋਂ ਪੰਜਾਬ ਚ ਹੜ੍ਹ ਆਉਂਦਾ 2-2 ਕੁਇੰਟਲ ਦੇ ਦਰਖਤ ਤਰੇ ਜਾਂਦੇ ਦਰਿਆ ਵਿੱਚ, ਤਰੇ ਜਾਂਦੇ ਨੇ, ਦਰਖਤ ਨਹੀਂ ਡੁੱਬਦਾ। ਕਿਉਂ ਭਾਈ? ਪਾਣੀ ਨੇ ਜਦੋਂ ਬੂਟਾ ਲਾਇਆ ਸੀ ਪਹਿਲਾਂ ਪਾਣੀ ਜੜ੍ਹਾਂ ਚ ਪਾਇਆ ਸੀ, ਪਾਣੀ ਨੇ ਆਪਣੇ ਵਿਰਧ ਦੀ ਸੰਭਾਲ ਕੀਤੀ। ਉਹ ਮੈਂ ਪਾਲਿਆ ਆਪਣੇ ਪਾਲੇ ਨੂੰ ਡੁੱਬਾਂਗਾ ਨਹੀਂ, ਭਾਵੇਂ 2 ਕੁਇੰਟਲ ਦਾ ਹੋਵੇ। ਆਪਣੇ ਪਾਲੇ ਨੂੰ ਪਾਣੀ ਲੱਕੜ ਨੂੰ ਕਦੇ ਨਹੀਂ ਡੁੱਬਦਾ। ਦੂਜੀ ਗੱਲ, ਜੇ ਲੱਕੜ ਨੂੰ ਚੀਰ ਕੇ ਤਿੱਖੀ ਬੇੜੀ ਬਣਾ ਲਿਓ, ਤੇ ਭਾਈ ਗੁਰਦਾਸ ਜੀ ਕਹਿੰਦੇ ਪਾਣੀ ਦੀ ਹਿੱਕ ਉੱਤੇ ਬੇੜੀ ਚੱਲਦੀ ਹੈ, ਪਾਣੀ ਚੀਰ ਕੇ ਲੰਘ ਜਾਂਦੀ ਹੈ, ਪਾਣੀ ਤਾਂ ਵੀ ਬੇੜੀ ਨੂੰ ਡੋਬਦਾ ਨਹੀਂ। ਪਤਾ ਕਿਉਂ? ਉਹ ਕਹਿੰਦਾ ਮੈਂ ਪਾਲਿਆ ਹੋਇਆ। ਫਿਰ ਕੀ ਹੋ ਗਿਆ? ਜਿਵੇਂ ਮਾਂ ਪਿਓ ਆਪਣੇ ਪਾਲੇ ਹੋਏ ਦਾ ਕਦੇ ਬੁਰਾ ਨਹੀਂ ਸੋਚਦੇ, ਜੇ ਬੱਚਾ ਮਾਂ ਪਿਓ ਨਾਲੋਂ ਬੇਮੁੱਖ ਵੀ ਹੋ ਜਾਏ ਤਾਂ ਵੀ ਸਾਧ ਸੰਗਤ ਮਾਂ ਪਿਓ ਕਦੇ ਬੁਰਾ ਨਹੀਂ ਕਰਦਾ। ਇੱਕ ਗੱਲ ਯਾਦ ਰੱਖਿਓ, ਬੱਚੇ ਵੱਡੇ ਹੋ ਕੇ ਕਈ ਵਾਰ ਮਾਂ ਪਿਓ ਦੀ ਨਰਾਦਰੀ ਕਰ ਦਿੰਦੇ, ਕੋਈ ਅਪ ਸ਼ਬਦ ਬੋਲ ਦਿੰਦੇ, ਪਰ ਮਾਵਾਂ ਦੀ ਜ਼ਬਾਨ ਤੋਂ ਕਦੇ ਆਪਣੇ ਪੁੱਤਾਂ ਲਈ ਕੋਈ ਬੇਦਵਾਈ ਨਹੀਂ ਨਿਕਲਦੀ ਕਿ ਮੇਰੇ ਪੁੱਤ ਦਾ ਬੁਰਾ ਹੋ ਜਾਏ। ਨਾ, ਮਾਂ ਨਹੀਂ ਕਦੇ ਕਹਿ ਸਕਦੀ। ਉਹਨੂੰ ਪੁੱਤ ਭਾਵੇਂ ਨਾ ਵੀ ਬੁਲਾਵੇ, ਉਹ ਆਪਣੇ ਪੁੱਤ ਦਾ ਭਲਾ ਮੰਗਦੀ ਹੈ। ਜੇ ਕਿਤੇ ਗੁੱਸੇ ਵਿੱਚ ਬਾਹਰੋਂ ਕੁਝ ਕਹਿ ਵੀ ਦੇਵੇ, ਦਿਲੋਂ ਨਹੀਂ ਕਦੇ ਕਹਿੰਦੀ ਕਿ ਮੇਰੇ ਪੁੱਤ ਦਾ ਬੁਰਾ ਹੋ ਜਾਏ। ਜਿਵੇਂ ਮਾਂ ਪਾਲਦੀ ਹੈ ਇੱਦਾਂ ਗੁਰੂ ਦਾ ਸੁਭਾਅ ਹੈ। ਸੱਜਣੋ, ਜੇ ਪਾਣੀ ਦੀ ਹਿੱਕ ਚੀਰ ਕੇ ਵੀ ਬੇੜੀ ਲੰਘ ਜਾਏ ਤਾਂ ਵੀ ਨਹੀਂ ਡੋਬਦਾ। ਤੀਜੀ ਉਦਾਹਰਨ, ਕਹਿੰਦੇ ਲੱਕੜ ਵਿੱਚ ਅੱਗ ਹੈ, ਲੱਕੜ ਵਿੱਚ ਅੱਗ ਹੈ, ਅੱਗ ਪਾਣੀ ਦੀ ਦੁਸ਼ਮਣ ਹੈ ਆਪਸ ਵਿੱਚ। ਜੇ ਲੱਕੜ ਵਿੱਚ ਅੱਗ ਹੈ ਪਾਣੀ ਤਾਂ ਵੀ ਉਹਨੂੰ ਡੋਬਦਾ ਨਹੀਂ, ਉਹ ਭਾਵੇਂ ਦੁਸ਼ਮਣ ਨੂੰ ਤੋਂ ਆਪਣੇ ਅੰਦਰ ਵਸਾਇਆ ਤਾਂ ਵੀ ਨਹੀਂ ਡੋਬੇਗਾ। ਜੇ ਦੁਸ਼ਮਣ ਨੂੰ ਵੀ ਲਿਆ ਕੇ ਸ਼ਰਨ ਵਿੱਚ ਲੈ ਆਵੇ ਤਾਂ ਵੀ ਪਾਣੀ ਡੋਬਦਾ ਨਹੀਂ, ਇਹ ਗੁਰੂ ਦਾ ਸੁਭਾਅ ਹੈ। ਪਾਤਸ਼ਾਹ ਕਹਿੰਦੇ ਜਿਹੜਾ ਸ਼ਰਨ ਵਿੱਚ ਆ ਜਾਏ ਗੁਰੂ ਨੂੰ ਡੁੱਬਣ ਨਹੀਂ ਦਿੰਦਾ, ਆਪਣੇ ਪਾਲੇ ਦੀ ਲਾਜ ਰੱਖੇਗਾ। ਔਰ ਇਹੀ ਕੁਝ ਇਤਿਹਾਸ ਵਿੱਚ ਹੋਇਆ। 8-9 ਸਾਲ ਦਾ ਬੱਚਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲੈ ਲਿਆ ਪਠਾਣਾਂ ਦਾ। ਜਦੋਂ ਪਠਾਣ ਲਾਹੌਰ ਦੇ ਬਾਦਸ਼ਾਹ ਨੇ ਕੱਢ ਦਿੱਤੇ ਆਪਣੀ ਫੌਜ ਚੋਂ, ਦਿੱਲੀ ਸਰਕਾਰ ਨੇ ਬੇਦਖਲ ਕਰਤੇ, ਰੋਟੀ ਤੋਂ ਆਵਾਜ਼ਾਰ ਹੋ ਗਏ, 6ਵੇਂ ਪਾਤਸ਼ਾਹ ਦੇ ਦਰਬਾਰ ਚ ਆਏ, ਕਹਿੰਦੇ ਮਹਾਰਾਜ ਸਾਨੂੰ ਨੌਕਰੀ ਤੇ ਰੱਖ ਲਓ। ਹਜ਼ੂਰ ਨੇ 4-4 ਰਜਤਪਣ ਜੋ ਉਹਨਾਂ ਦੀ ਸਰਕਾਰੀ ਤਨਖਾਹ ਸੀ ਨੌਕਰੀ ਤੇ ਰੱਖ ਲਏ। ਤੇ ਪਾਤਸ਼ਾਹ ਨੇ ਕਾਲੇ ਪਠਾਣ ਨੂੰ ਕਿਹਾ, ਕਹਿੰਦੇ ਬੱਚਾ ਕੌਣ ਹੈ? ਉਹ ਕਹਿੰਦਾ ਜੀ ਮੇਰੀ ਭੈਣ ਦਾ ਲੜਕਾ ਹੈ। ਮੇਰੇ ਭੈਣ ਭਣੋਈਆ ਫੌਤ ਹੋ ਗਏ ਨੇ, ਮਰ ਗਏ ਨੇ, ਇਹ ਭਾਣਜਾ ਮੇਰੇ ਕੋਲ ਰਹਿੰਦਾ। 6ਵੇਂ ਪਾਤਸ਼ਾਹ ਕਹਿੰਦੇ ਜੇ ਸਾਨੂੰ ਦੇ ਦੇ ਅਸੀਂ ਇਹਨੂੰ ਰੱਖ ਲੈਂਦੇ ਹਾਂ। ਤੇ ਲਾਲਚ ਕਰਕੇ ਪਠਾਣ, ਕਾਲਾ ਪਠਾਣ ਪਤਾ ਕੀ ਕਹਿੰਦਾ, ਕਹਿੰਦਾ ਜੀ ਇਹਦੀ ਵੀ ਕੋਈ ਦਿਓਗੇ ਤਨਖਾਹ? ਫਿਰ 6ਵੇਂ ਪਾਤਸ਼ਾਹ ਮੁਸਕਰਾ ਪਏ, ਕਹਿੰਦੇ ਦੇਵਾਂਗੇ, ਜਿੰਨੀ ਤਨਖਾਹ ਤੁਹਾਡੀ ਉੱਨੀ ਇਹਦੀ ਦੇਵਾਂਗੇ।
ਇਹਦੀ ਤਾਂ ਦੁੱਗਣੀ ਵੀ ਤਨਖਾਹ ਦੇ ਦਾਂਗੇ। ਹਜ਼ੂਰ ਉਹਦੀ ਡਬਲ ਤਨਖਾਹ ਦਿੰਦੇ ਰਹੇ ਪਠਾਣਾ ਨੂੰ। ਉਹ ਬੱਚਾ ਮਹਾਰਾਜ ਨੇ ਕੋਲ ਰੱਖਿਆ, ਉਹਨੂੰ ਦੁੱਧ ਬਦਾਮ ਪਿਲਾ ਕੇ ਖਿਲਾ ਕੇ ਪਾਲਦੇ ਰਹੇ, ਉਹਨੂੰ ਜਵਾਨ ਕੀਤਾ 6 ਸਾਲਾਂ 'ਚ। ਫਿਰ ਉਹਨੂੰ 6ਵੇਂ ਪਾਤਸ਼ਾਹ ਨੇ ਸ਼ਸਤਰ ਵਿੱਦਿਆ ਸਿਖਾਈ, ਘੋੜ ਸਵਾਰੀ ਸਿਖਾਈ, ਉਹਦਾ ਨਾਮ ਇਤਿਹਾਸ ਵਿੱਚ ਪੈਂਦੇ ਖਾਨ। ਜਿੱਦਣ ਉਹਨੂੰ ਜਵਾਨ ਕੀਤਾ, ਆਪ ਸਿਖਾਇਆ, ਆਪ ਪਾਲਿਆ, ਇੱਕ ਦਿਨ ਗੁਰੂ ਦਾ ਦੁਸ਼ਮਣ ਹੋ ਗਿਆ, ਜਲੰਧਰ ਦੇ ਸੂਬੇਦਾਰ ਕਾਲੇ ਖਾਨਾਂ ਨਾਲ ਗਿਆ। ਜਦੋਂ ਚੋਰੀ ਫੜੀ ਗਈ ਤੇ ਵਿਰੋਧ 'ਚ ਹੋ ਗਿਆ। ਕਈ ਵਾਰ ਬੰਦਿਆਂ ਦਾ ਸੁਭਾਅ ਹੁੰਦਾ, 19 ਦੇਰ ਤੁਹਾਡੇ ਮਿੱਤਰ ਨੇ, ਜਿੰਨੀ ਦੇਰ ਉਹਨਾਂ ਦੀ ਚੋਰੀ ਨਹੀਂ ਫੜ ਹੁੰਦੀ, ਜਦੋਂ ਚੋਰੀ ਫੜ ਹੋ ਜਾਏ ਫਿਰ ਤੁਹਾਡੇ ਦੁਸ਼ਮਣ ਬਣ ਜਾਣਗੇ। ਵੀ ਹੁਣ ਤੇ ਪਤਾ ਲੱਗ ਹੀ ਗਿਆ। ਪੈਂਦੇ ਖਾਂ ਗੁਰੂ ਦਾ ਦੁਸ਼ਮਣ ਹੋ ਗਿਆ। ਕਾਲੇ ਖਾਂ ਚੌਧਰੀ ਨਾਲ ਰਲ ਕੇ, ਜਲੰਧਰ ਦੇ ਸੂਬੇਦਾਰ ਨਾਲ ਰਲ ਕੇ 6ਵੇਂ ਪਾਤਸ਼ਾਹ ਤੇ ਚੜ੍ਹਾਈ ਕਰਤੀ। ਉਦਣ 6ਵੇਂ ਪਾਤਸ਼ਾਹ ਨੇ ਆਪਣੇ ਬਿਰਧ ਦੀ ਸੰਭਾਲ ਕਰਦਿਆਂ ਕਿਹਾ, ਸਿੱਖੋ, ਗੁਰੂ ਆਪਣੇ ਪਾਲੇ ਹੋਏ ਨੂੰ ਨਹੀਂ ਕਦੇ ਮਾਰਦਾ। ਮਦੰਨੇ ਜੰਗ ਵਿੱਚ ਆਇਆ ਤੇ ਬੜੇ ਮਾਣ ਨਾਲ ਕਹਿੰਦਾ, ਜਿੰਨੀ ਸ਼ਸਤਰ ਵਿੱਦਿਆ 6ਵੇਂ ਪਾਤਸ਼ਾਹ ਨੂੰ ਆਉਂਦੀ ਹੈ, ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਸਿੱਖੀ ਹੈ, ਉਨੀ ਮੈਨੂੰ ਵੀ ਆਉਂਦੀ ਹੈ। ਮਦੰਨੇ ਜੰਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਆ ਗਿਆ। ਸਤਿਗੁਰੂ ਮੁਸਕਰਾ ਕੇ ਕਹਿੰਦੇ ਨੇ, ਪੈਂਦੇ ਖਾਂ ਕੋਈ ਸ਼ੱਕ ਨਾ ਰਹਿ ਜਾਏ ਤੇਰੇ ਮਨ 'ਚ, ਪਹਿਲਾਂ ਵਾਰ ਕਰ ਲੈ ਜਿੰਨੇ ਕਰਨੇ। ਹਜ਼ੂਰ ਉੱਤੇ 3 ਵਾਰ ਕੀਤੇ ਪੈਂਦੇ ਖਾਂ ਨੇ, ਔਰ ਇਹ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਣ ਲੱਗਾ ਸੀ ਕਿ ਮਦੰਨੇ ਜੰਗ ਵਿੱਚ ਕੋਈ ਦੁਸ਼ਮਣ ਬਣ ਕੇ ਆਇਆ ਹੋਵੇ ਤੇ ਸਾਹਮਣੇ ਉਹਨੂੰ ਕਿਹਾ ਜਾਵੇ, ਪਹਿਲਾਂ ਤੂੰ ਆਪਣੇ ਵਾਰ ਕਰ ਲੈ ਜਿੰਨੇ ਕਰਨੇ। ਅੱਜ ਤੱਕ ਇਹ ਨਹੀਂ ਸੀ ਹੋਇਆ, ਇਹ ਗੁਰੂ ਘਰ ਦੀ ਮਰਿਆਦਾ ਤੋਂ ਗੱਲ ਸ਼ੁਰੂ ਹੋਈ, ਇਹ 6ਵੇਂ ਪਾਤਸ਼ਾਹ ਤੋਂ ਗੱਲ ਸ਼ੁਰੂ ਹੋਈ ਕਿ ਪਹਿਲਾਂ ਮੌਕਾ ਦੁਸ਼ਮਣ ਨੂੰ ਦਿੱਤਾ ਗਿਆ। ਬਾਅਦ ਵਿੱਚ 10ਵੇਂ ਪਾਤਸ਼ਾਹ ਦੀਆਂ ਜੰਗਾਂ ਵਿੱਚ ਵੀ ਇਹ ਚੀਜ਼ ਨਿਯਮ ਲਾਗੂ ਰਿਹਾ। 6ਵੇਂ ਪਾਤਸ਼ਾਹ ਨੇ ਕਿਹਾ, ਪੈਂਦੇ ਖਾਂ ਕੋਈ ਸ਼ੱਕ ਨਾ ਰਹਿ ਜਾਏ, ਕਰ ਲਾ ਵਾਰ। ਉਹਨੇ 3 ਵਾਰ ਕੀਤੇ ਤੇ ਫਿਰ ਉਹਦੇ ਕੋਲ ਇੱਕੋ ਹੀ ਚੀਜ਼ ਸੀ। ਜਦੋਂ 3 ਨਾ ਚੱਲੇ, 6ਵੇਂ ਪਾਤਸ਼ਾਹ ਨੇ ਇੱਕ ਦਾਅ ਸਿਖਾਇਆ ਸੀ, ਉਹ ਪਤਾ ਕੀ? ਦੁਸ਼ਮਣ ਤੇ ਵਾਰ ਨਾ ਚੱਲੇ, ਘੋੜੇ ਤੋਂ ਉੱਤਰ ਕੇ ਮੋਢਾ ਲਾ ਕੇ ਘੋੜੇ ਸਮੇਤ ਦੁਸ਼ਮਣ ਨੂੰ ਪਲਟਾ ਕੇ ਸੁੱਟ ਦਿਓ। ਤਾਕਤ ਰੱਖਦਾ ਸੀ ਉਹ। 6ਵੇਂ ਪਾਤਸ਼ਾਹ ਨੇ ਉਹ ਦਾਅ ਸਿਖਾਇਆ ਹੋਇਆ ਸੀ, ਜੇ ਵਾਰ ਨਾ ਚੱਲੇ, ਸ਼ਸਤਰ ਨਾ ਕੋਲ ਰਹਿਣ, ਫਿਰ ਉੱਤਰ ਕੇ ਦੁਸ਼ਮਣ ਘੋੜੇ ਤੇ ਬੈਠੇ, ਘੋੜੇ ਭੋਏ ਬਣ ਕੇ ਇੰਨੇ ਬਲ ਨਾਲ ਓਜ ਲੱਗ ਕੇ ਘੋੜੇ ਸਮੇਤ ਪਲਟਾ ਦਿਓ। ਉਹਨੇ ਕਿਹਾ, ਵਾਰ ਨਹੀਂ ਚੱਲਿਆ, ਹੁਣ ਘੋੜਾ ਪਲਟਾ ਦਿੰਦੇ, ਉੱਤਰਨ ਦੀ ਦੇਰ ਸੀ। ਜਦੋਂ 6ਵੇਂ ਪਾਤਸ਼ਾਹ ਦੇ ਘੋੜੇ ਵੱਲ ਮੋਢਾ ਦੇਣ ਲੱਗਾ, ਹਜ਼ੂਰ ਨੇ ਆਪਣੇ ਖੱਬੇ ਹੱਥ ਨਾਲ ਢਾਲ ਉਹਦੀ ਪੁੜਪੜੀ 'ਚ ਮਾਰੀ, ਉਹ ਉੱਭੜ ਕੇ ਡਿੱਗਿਆ। ਡਿੱਗਦਿਆਂ ਸਾਰ ਲੱਕ ਟੁੱਟ ਗਿਆ। ਕਹਿੰਦਾ, ਹਾਏ ਅੰਮਾ। ਹਜ਼ੂਰ ਨੇ ਕੋਲ ਜਾ ਕੇ ਢਾਲ ਦੀ ਛਾਂ ਕਰਕੇ ਕਿਹਾ, ਅੰਮਾ ਨਾ ਕਹਿ ਪੈਂਦੇ ਖਾਂ, ਅੱਲਾ ਕਹਿ ਤੂੰ ਮੁਕਤ ਹੋ ਜਾਏਗਾ, ਤੇਰਾ ਅੰਤ ਸਮਾ ਗਿਆ। ਲੱਕ ਟੁੱਟ ਗਿਆ ਉਹਦਾ। ਹਜ਼ੂਰ ਕਹਿੰਦੇ, ਅੰਮਾ ਨਾ ਕਹਿ, ਢਾਲ ਦੀ ਛਾਂ ਕਰਕੇ ਕਿਹਾ, ਪੁੱਤ ਅੱਲਾ ਕਹਿ, ਮੁਕਤ ਹੋ ਜਾਏਗਾ। ਸਿੱਖ ਹੈਰਾਨ ਹੋ ਗਏ, ਵਾਹ ਸਤਿਗੁਰੂ, ਜਿਹੜਾ ਤੁਹਾਡੇ ਨਾਲ ਧੋਖਾ ਕਰਕੇ ਤੁਹਾਨੂੰ ਮਾਰਨ ਆਇਆ ਮਦੰਨੇ ਜੰਗ ਵਿੱਚ, ਤੁਸੀਂ ਉਹਨੂੰ ਮੁਕਤੀ ਦੇ ਰਹੇ ਹੋ। ਹਜ਼ੂਰ ਨੇ ਇੱਕੋ ਗੱਲ ਕਹੀ, ਪਾਲੇ ਦੀ ਲਾਜ ਰੱਖੀ ਦੀ ਹੈ, ਇਹਨੂੰ ਪਾਲਿਆ ਸੀ ਹੱਥੀ, ਇਹਨੂੰ ਡੁੱਬਣ ਕਿਵੇਂ ਦੇ ਦਈਏ, ਇਹਨੂੰ ਹੱਥੀ ਪਾਲਿਆ, ਪਾਲੇ ਦੀ ਲਾਜ ਗੁਰੂ ਰੱਖਦਾ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਪੌੜੀ ਲਿਖੀ ਗੁਰੂ ਦੀ ਵਡਿਆਈ ਵਿੱਚ, ਕਹਿੰਦੇ, ਪਾਣੀ ਕਾਠ ਨਾ ਡੁੱਬਾਈ ਪਾਲੇ ਦੀ ਲੱਜੇ। ਪਾਣੀ ਡੁੱਬਣ ਨਹੀਂ ਦਿੰਦਾ ਲੱਕੜ ਨੂੰ, ਪਾਲੇ ਦੀ ਲਾਜ ਰੱਖਦਾ ਨਾ, ਭਾਵੇਂ 2 ਕੁਇੰਟਲ ਦਾ ਹੋਵੇ।

ਗੁਰੂ ਆਪਣੇ ਪਾਲੇ ਦੀ ਲਾਜ ਰੱਖਦਾ, ਕਦੇ ਡੁੱਬਣ ਨਹੀਂ ਦਿੰਦਾ। ਪਰ ਹੁਣ ਇੱਕ ਨੁਕਤਾ ਸਾਹਮਣੇ ਹੋਰ ਆ ਗਿਆ, ਉਹ ਇਹ ਹੈ ਵੀ ਗੁਰੂ ਪਾਲੇ ਹੋਏ ਦੀ ਲਾਜ ਰੱਖਦਾ, ਫਿਰ ਗੁਰੂ ਅੱਖਾਂ ਦੇ ਸਾਹਮਣੇ ਮਤੀ ਦਾਸ ਨੂੰ ਆਰੇ ਨਾਲ ਚੀਰ ਹੁੰਦਾ ਕਿਵੇਂ ਦੇਖ ਸਕਦਾ? ਭਾਈ ਸਤੀ ਦਾਸ ਨੂੰ ਰੋਂਚ ਲਪੇਟਿਆ ਅੱਗ ਸੜਦਾ ਕਿਵੇਂ ਵੇਖ ਰਿਹਾ? ਉੱਬਲਦੀ ਦੇਗ ਵਿੱਚ ਭਾਈ ਤੇ ਅੱਲਾ ਉੱਬਲ ਰਹੇ ਨੇ ਗੁਰੂ ਦੀਆਂ ਅੱਖਾਂ ਦੇ ਸਾਹਮਣੇ, ਨੌਵੇਂ ਪਾਤਸ਼ਾਹ ਨੇ ਕਿਉਂ ਨਹੀਂ ਬਚਾਇਆ? ਫਿਰ ਜੇ ਆਪਣੇ ਪਾਲਿਆਂ ਨੂੰ ਬਚਾਉਂਦੇ ਨੇ, ਲਾਜ ਰੱਖਦੇ ਨੇ, ਫਿਰ ਗੁਰੂ ਪਾਤਸ਼ਾਹ ਨੇ ਆਪਣੇ ਸਿੱਖ ਸ਼ਹੀਦ ਹੁੰਦੇ ਅੱਖਾਂ ਦੇ ਸਾਹਮਣੇ ਵੇਖੇ, ਬਚਾਏ ਕਿਉਂ ਨਹੀਂ? ਉਹਦਾ ਰੀਜ਼ਨ ਫਿਰ ਭਾਈ ਗੁਰਦਾਸ ਜੀ ਇਸੇ ਪੌੜੀ ਵਿੱਚ ਕਹਿੰਦੇ, ਅਗਰ ਡੋਬੇ ਜਾਣ ਕੈ ਨਿਰਮੋਲਕ ਤੱਜੇ, ਅਗਰ ਵੀ ਇੱਕ ਲੱਕੜ ਹੈ, ਅਗਰੇ ਦਾ ਅਰਥ ਹੁੰਦਾ ਚੰਦਨ ਦੀ ਲੱਕੜ, ਉਹਨੂੰ ਕਿਉਂ ਡੋਬਦਾ? ਉਹ ਜਾਣ ਬੁੱਝ ਕੇ ਡੋਬਦਾ, ਪਤਾ ਕਿਉਂ? ਉਹਦੀ ਕੀਮਤ ਵਧਾਉਣੀ ਹੁੰਦੀ ਹੈ। ਚੰਦਨ ਦੀ ਲੱਕੜ ਪਾਣੀ 'ਚ ਡੁੱਬ ਜਾਏ ਤਾਂ ਪਿਓਰ ਹੈ, ਤਰ ਜਾਏ ਤਾਂ ਨਕਲੀ ਹੈ, ਉਹਦਾ ਮੁੱਲ ਵੱਧਦਾ। ਜਿਨ੍ਹਾਂ ਸਿੱਖਾਂ ਨੂੰ ਗੁਰੂ ਨੇ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਇਆ, ਉਹਨਾਂ ਦਾ ਮੁੱਲ ਵਧਾਉਣਾ ਸੀ ਸੱਜਣੋ। ਲੱਖਾਂ ਸਿੱਖ ਗੁਰੂ ਦੇ ਹੋਏ ਤੇ ਜਿਨ੍ਹਾਂ ਦਾ ਮੁੱਲ ਵਧਾਇਆ, ਅੱਜ ਉਹਨਾਂ ਨੂੰ ਅਰਦਾਸ ਵਿੱਚ ਚੇਤੇ ਕਰੀਦਾ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਵੰਦ ਵੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਵਾਏ, ਸਿੱਖੀ ਕਿੱਸਾਂ ਸਵਾਸਾਂ ਸੰਘ ਨਿਵਾਹੀ, ਉਹਨਾਂ ਸ਼ਹੀਦਾਂ ਦਾ ਮੁੱਲ ਵਧਾਉਣਾ ਸੀ ਗੁਰੂ ਨੇ। ਅਗਰ ਡੋਬੇ ਜਾਣ ਕੇ ਨਿਰਮੋਲਕ ਤੱਜੇ। ਸਮਾਂ ਸਮਾਪਤ ਹੋ ਗਿਆ, ਅਗਲੀ ਵਿਚਾਰ ਕੱਲ੍ਹ ਕਥਾ ਨਹੀਂ ਹੋਏਗੀ, ਪਰਸੋਂ 7 ਵਜੇ ਤੋਂ ਲੈ ਕੇ। ਮੈਨੂੰ ਪਤਾ ਤੁਸੀਂ ਨਗਰ ਕੀਰਤਨ 'ਤੇ ਥੱਕ ਜਾਣਾ, ਪਰ ਆਪਾਂ ਨਗਰ ਕੀਰਤਨ ਵਾਲੇ ਦਿਨ 20 ਸਮਾਪਤੀ ਅਤੇ ਸ਼ਾਮਾਂ ਨੂੰ ਦੀਵਾਨ ਲਾਉਣੇ 7 ਤੋਂ 8 ਵਜੇ ਤੱਕ। ਉੱਧਰ ਨੂੰ ਬੇਨਤੀ ਹੈ ਵੀ ਪੀਜੇ ਬਰਗਰ ਖਾ ਕੇ ਸੌਂ ਨਾ ਜਾਇਓ ਘਰ ਜਾ ਕੇ। ਮੈਨੂੰ ਪਤਾ ਉੱਧਰ ਮਿਲਣਾ ਬਹੁਤ ਕੁਝ ਹੈ ਖਾਣ ਨੂੰ, ਰੱਜ ਕੇ ਖਾਇਓ, ਕਿਉਂ ਨਗਰ ਕੀਰਤਨ ਨੇ ਖਾਲਸੇ ਦਾ ਆਪਾਂ ਸਿਰਜਣਾ ਪੁਰਬ ਮਨਾਉਣਾ, ਵਿਸਾਖੀ ਦਾ ਮਹਾਨ ਪੁਰਬ ਹੈ, ਰੱਜ ਕੇ ਖਾਇਓ ਪੀਜੇ ਬਰਗਰ ਜੋ ਕੁਝ ਉੱਥੇ ਮਿਲਣਾ, ਪਰ ਘਰ ਜਾ ਕੇ ਨਾ ਸੌਂ ਜਾਇਓ। ਉੱਥੋਂ ਛੱਕ ਕੇ ਸਿੱਧੇ ਆਪਾਂ ਗੁਰਦੁਆਰੇ ਆਉਣਾ, ਨਾਲੇ ਸਤਿਗੁਰੂ ਜੀਆਂ ਦੇ ਪਾਵਨ ਸਰੂਪ ਇੱਥੇ ਪਹੁੰਚਣਗੇ, ਨਾਲੇ ਦੀਵਾਨ ਸਜਣਗੇ 7 ਵਜੇ ਤੋਂ 8 ਵਜੇ ਤੱਕ। ਆਪਾਂ ਕਥਾ ਕਰਕੇ ਫਿਰ ਦੀਵਾਨ ਦੀ ਸਮਾਪਤੀ ਕਰ ਦੇਣੀ। ਕੱਲ੍ਹ ਕਥਾ ਨਹੀਂ ਹੋਏਗੀ, ਪਰਸੋਂ ਤੁਸੀਂ ਦਰਸ਼ਨ ਦੇਣੇ। ਇਸੇ ਤਰ੍ਹਾਂ ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਆਓ ਹੁਣ ਆਤਮ ਰਸ ਕੀਰਤਨ ਵਿੱਚ ਜੁੜਨਾ, ਇੱਕ ਪੰਕਤੀ ਆਪਾਂ ਪਿਆਰ ਨਾਲ ਪੜ੍ਹ ਕੇ ਫਿਰ ਸਮਾਪਤੀ ਕਰੀਏ। ਸਤਿ

ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ, ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ, ਆਸੀਸ ਦਿਓ, ਭੁੱਲਾਂ ਨਾ ਜਿਤਾਰਿਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਤਤ ਪਾਵਨ ਭਗਤ ਬਸ਼ਲ ਕਰਨਾ ਨਿਧਾਨ ਜਹਾਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸੱਜ ਰਹੀ ਗੁਰੂ ਰੂਪ ਗੁਰੂ ਖਾਲਸਾ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਅਤੇ ਸੁਖੈਨ ਤਰੀਕੇ ਦੇ ਨਾਲ ਕਥਾ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਸਿੱਖ ਪੰਥ ਦੀ ਮਹਾਂ ਸ਼ਖਸੀਅਤ ਪ੍ਰਸਿੱਧ ਕਥਾਵਾਚਕ ਗਿਆਨੀ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ ਖਾਲਸਾ ਸਾਜਾਂ ਦਿਵਸ ਨੂੰ ਮੁੱਖ ਰੱਖਦੇ ਹੋਏ ਲਗਾਤਾਰ ਪਿਛਲੇ ਮਹੀਨੇ ਤੋਂ ਵਿਸ਼ੇਸ਼ ਗੁਰਮਤਿ ਸਮਾਗਮ ਚੱਲ ਰਹੇ ਹਨ। ਗੁਰੂ ਘਰ ਦੀ ਸਟੇਜ ਵੱਲੋਂ ਯੂਟਿਊਬ 'ਤੇ ਪੋਸਟਰਾਂ ਰਾਹੀਂ ਟੀਵੀ ਚੈਨਲਾਂ ਰਾਹੀਂ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਆਪ ਜੀ ਨੂੰ ਇਹਨਾਂ ਪ੍ਰੋਗਰਾਮਾਂ ਦਾ ਸਮਾਂ ਜਾਣਕਾਰੀ ਅਤੇ ਹਾਜ਼ਰੀਆਂ ਭਰਨ ਵਾਲੇ ਗੁਰਮੁਖ ਪਿਆਰਿਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਸਤਿਗੁਰੂ ਮਹਾਰਾਜ ਦੀ ਅਪਾਰ ਕਿਰਪਾ ਅਤੇ ਬਖਸ਼ਿਸ਼ ਹੈ। ਕੀਰਤਨ ਦਰਬਾਰ ਦੀ ਰਮਤਾ ਹੋਣ ਜਾ ਰਹੀ ਹੈ ਜਿਸ ਇਸ ਪੰਥ ਦੇ ਪ੍ਰਸਿੱਧ ਰਾਗੀ ਜਥੇ ਆਪ ਜੀ ਨੂੰ ਰੱਬੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਵਾਉਣਗੇ। ਗੁਰੂ ਘਰ ਵਿੱਚ ਜਾਂ ਘਰਾਂ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਲਦੀ ਨਾਲ ਉੱਦਮ ਕਰਕੇ ਗੁਰੂ ਘਰ ਪਹੁੰਚੀਏ ਅਤੇ ਚੱਲ ਰਹੇ ਪ੍ਰਵਾਹ ਦੇ ਵਿੱਚ ਅਗਮੀ ਆਨੰਦ ਮਾਣੀਏ। ਸੰਗਤ ਜੀ ਵਿਦਵਾਨਾਂ ਨੇ 10 ਪ੍ਰਕਾਰ ਦੀ ਭਗਤੀ ਮੰਨੀ ਹੈ ਜਿਸ ਵਿੱਚ ਕੀਰਤਨ ਭਗਤੀ ਵੀ ਹੈ। ਕੀਰਤਨ ਕਰਨਾ ਕੀਰਤਨ ਸੁਣਨਾ ਇਹੀ ਪ੍ਰਭੂ ਦੀ ਇੱਕ ਭਗਤੀ ਹੈ। ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਆਓ ਸੰਗਤ ਜੀ ਬੜੇ ਹੀ ਪਿਆਰ ਅਤੇ ਸਤਿਕਾਰ ਅਤੇ ਅਦਬ ਸਹਿਤ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਮਹਾਨ ਕੀਰਤਨ ਦਰਬਾਰ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜਾਏ ਜਾ ਰਹੇ ਹਨ, ਆਪ ਸੰਗਤਾਂ ਬੜੇ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਹਾਜ਼ਰੀਆਂ ਭਰਨ ਵਾਸਤੇ ਪਹੁੰਚ ਰਹੇ ਹੋ। ਸਭ ਤੋਂ ਪਹਿਲਾਂ ਬੇਨਤੀ ਕਰਾਂ ਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਿੰਦਰਪਾਲ ਸਿੰਘ ਜੀ ਪਟਿਆਲੇ ਵਾਲੇ, ਜਿਨ੍ਹਾਂ ਨੂੰ ਕਿ ਸੰਗੀਤਕ ਘਰਾਣੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਜਨਮ ਬਖਸ਼ਿਸ਼ ਕੀਤਾ। ਇਹਨਾਂ ਦੇ ਪਿਤਾ ਸਤਿਕਾਰਯੋਗ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਪਟਿਆਲੇ ਵਾਲੇ ਸਿੱਖ ਪੰਥ ਦੀ ਬੜੀ ਮਾਇਨਾਜ ਹਸਤੀ ਹੋਏ। ਕੀਰਤਨ ਦੀਵਾਨਾਂ ਦੇ ਵਿੱਚ, ਕੀਰਤਨ ਦੀ ਕਲਾ ਦੇ ਵਿੱਚ, ਗੁਰਮਤਿ ਸੰਗੀਤ ਵਿੱਚ ਵੱਡੀ ਵੱਡੀ ਮੁਹਾਰਤ ਉਹਨਾਂ ਨੂੰ ਹਾਸਲ ਸੀ। ਸੋ ਇਹਨਾਂ ਦੇ ਪਿਤਾ ਜੀ ਭਾਈ ਚਰਨਜੀਤ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦਿਆਂ ਹੋਇਆਂ ਕੀਰਤਨ ਦੀ ਸ਼ੈਲੀ ਨੂੰ ਉਸੇ ਤਰ੍ਹਾਂ ਇਹਨਾਂ ਨੇ ਬਰਕਰਾਰ ਰੱਖਿਆ। ਆਓ ਬੇਨਤੀ ਕਰਾਂ ਸਭ ਤੋਂ ਪਹਿਲਾਂ ਭਾਈ ਸਿੰਦਰਪਾਲ ਸਿੰਘ ਜੀ ਪਟਿਆਲੇ ਵਾਲੇ ਕੀਰਤਨ ਦਰਬਾਰ ਦੀ ਪ੍ਰਾਰੰਭਤਾ ਕਰ ਰਹੇ ਹਨ। ਉਹਨਾਂ ਤੋਂ ਬਾਅਦ ਬੇਨਤੀ ਹੈ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹਜ਼ੂਰੀ ਰਾਗੀ ਭਾਈ ਕਰਨਜੀਤ ਸਿੰਘ ਜੀ ਉਹ ਤਿਆਰ ਰਹਿਣ। ਇਸੇ ਤਰ੍ਹਾਂ ਆਪ ਜੀਆਂ ਨੇ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਗੁਰਬਾਣੀ ਕੀਰਤਨ ਦਾ ਲਾਹਾ ਲੈਣਾ ਹੈ। ਜ਼ਰੂਰੀ ਬੇਨਤੀ ਹੈ ਆਪ ਸੰਗਤਾਂ ਦੇ ਚਰਨਾਂ ਵਿੱਚ ਬੱਚਿਆਂ 'ਤੇ ਖਾਸ ਕਰਕੇ ਕੰਟਰੋਲ ਰੱਖਣਾ ਤਾਂ ਕਿ ਸ਼ੋਰ ਸ਼ਰਾਬਾ ਨਾ ਹੋਵੇ, ਬੱਚੇ ਇੱਧਰ ਉੱਧਰ ਭੱਜਦੇ ਨਾ ਰਹਿਣ, ਹੋਰਨਾਂ ਸੰਗਤਾਂ ਦੀ ਇਕਾਗਰਤਾ ਭੰਗ ਨਾ ਹੋਵੇ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਬੱਚਿਆਂ ਨੂੰ ਜ਼ਰੂਰ ਸੰਭਾਲ ਕੇ ਰੱਖਣਾ, ਇਕਾਗਰਤਾ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸੱਜ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੀ ਪ੍ਰਾਪਤ ਕਰਨੇ। ਆਓ ਜਕਾਰਾ ਗਜਾਈਏ। ਨਾਲ ਹੀ ਸਤਿਕਾਰਯੋਗ ਭਾਈ ਸਿੰਦਰਪਾਲ ਸਿੰਘ ਜੀ ਪਟਿਆਲੇ ਵਾਲੇ ਗੁਰਬਾਣੀ ਕੀਰਤਨ ਦੀ ਪ੍ਰਾਰੰਭਤਾ ਕਰਨਗੇ।

ਅਮਰ ਕੀਰਤਨ ਆਉਂਦਾ ਹੁੰਦਾ ਸੀ। ਆਪ ਜੀ ਨੂੰ ਪਤਾ ਹੋਵੇਗਾ ਜਿਹੜੇ ਪੁਰਾਣੇ ਬਜ਼ੁਰਗ ਬੈਠੇ ਹੋਏ ਹਨ, ਕਿਉਂਕਿ ਉਹਦੇ 'ਚ ਲਿਖਿਆ ਹੈ, ਰਹਿਣ ਹੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਹੁਣ ਉਹਨਾਂ ਨੇ ਕਰ ਦਿੱਤਾ, ਉਹ ਠਾਕੁਰ ਮੈਂ ਉਸਕਾ ਚਿਹਰਾ। ਫਿਰ ਅੱਗੇ ਲਿਖਿਆ ਰਹਿਤ ਬਿਨਾ ਨਾ ਸਿੱਖ ਕਹਾਵੇ, ਇੱਥੇ ਲਿਖਿਆ ਸਿੰਘ ਕਹਾਵੇ।

0: ਇਨਕ ਸੇਵਾ ਪਰ
1: ਸਤ ਸ੍ਰੀ ਅਕਾਲ।
2: ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਸਿੰਦਰਪਾਲ ਸਿੰਘ ਜੀ ਪਟਿਆਲੇ ਵਾਲੇ ਰਹਿਤਨਾਮਿਆਂ ਦੇ ਪਾਵਨ ਬਚਨ ਆਪ ਜੀਆਂ ਨੂੰ ਗੁਰਬਾਣੀ ਕੀਰਤਨ ਰਾਹੀਂ ਸਰਵਣ ਕਰਵਾ ਰਹੇ ਸਨ। ਖਾਲਸੇ ਦੀ ਰਹਿਤ ਜੋ ਕਲਗੀਧਰ ਸਾਹਿਬ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਅੰਮ੍ਰਿਤ ਦੀ ਪਾਵਨ ਪਵਿੱਤਰ ਦਾਤ ਬਖਸ਼ਿਸ਼ ਕਰਨ ਤੋਂ ਉਪਰੰਤ ਬਖਸ਼ਿਸ਼ ਕੀਤੀ, ਖਾਲਸੇ ਨੂੰ ਜਿਹੜੇ ਗੁਣਾਂ ਦਾ ਗ੍ਰਹਿਣ ਕਰਨ ਵਾਸਤੇ ਅਤੇ ਜਿਹੜੇ ਔਗੁਣਾਂ ਦਾ ਤਿਆਗ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਰਹਿਤ ਨਾਮਿਆਂ ਦੇ ਵਿੱਚ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਭਾਈ ਨੰਦ ਲਾਲ ਜੀ, ਭਾਈ ਪ੍ਰਹਿਲਾਦ ਜੀ, ਭਾਈ ਦੇਸਾ ਜੀ, ਭਾਈ ਚੋਪਾ ਸਿੰਘ ਜੀ, ਇਹ ਚਾਰ ਰਹਿਤਨਾਮੇ ਖਾਲਸੇ ਪੰਥ ਦੇ ਵਿੱਚ ਪ੍ਰਚਲਿਤ ਹਨ, ਜਿਨ੍ਹਾਂ ਦੇ ਵਿੱਚੋਂ ਆਪ ਜੀ ਭਾਈ ਨੰਦ ਲਾਲ ਜੀ ਦੇ ਰਹਿਤਨਾਮਿਆਂ ਵਿੱਚੋਂ ਇਹ ਪਾਵਨ ਗੁਰਬਾਣੀ ਦਾ ਸ਼ਬਦ ਸਰਵਣ ਕਰ ਰਹੇ ਸੀ। ਸੋ ਹਾਰਦਿਕ ਧੰਨਵਾਦੀ ਹਾਂ ਭਾਈ ਸਿੰਦਰਪਾਲ ਸਿੰਘ ਜੀ ਪਟਿਆਲੇ ਵਾਲਿਆਂ ਦੇ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਤੀ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਆਂ ਦੇ ਦਰ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਆਪ ਜੀ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਰਾਗ ਗੌੜੀ ਵਿੱਚ ਸਬਾਇਮਾਨ ਅੰਗ 180 ਦੇ ਉੱਪਰ ਇਹ ਪਾਵਨ ਸ਼ਬਦ ਅਤਿ ਸਤਿਕਾਰਯੋਗ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ ਸਰਵਣ ਕਰਵਾ ਰਹੇ ਸਨ। ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਆਓ ਹੁਣ ਅਗਲੇ ਸਮੇਂ ਵਾਸਤੇ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੀ ਪ੍ਰਾਪਤ ਕਰੀਏ। ਆਪ ਸੰਗਤਾਂ ਨੇ ਇਸੇ ਹੀ ਤਰ੍ਹਾਂ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸੱਜ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਨਾ ਹੈ। ਪਰਸੋਂ ਨੂੰ ਖਾਲਸਾਈ ਜਾਹੋ ਜਲਾਲ ਦੇ ਨਾਲ ਜੋ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਛਤਰ ਛਾਇਆ ਦੇ ਹੇਠ ਮਹਾਨ ਨਗਰ ਕੀਰਤਨ ਹੋਣ ਜਾ ਰਿਹਾ ਹੈ। ਆਪ ਸੰਗਤਾਂ ਨੇ ਹੁਮ ਹੁਮਾ ਕੇ ਨਗਰ ਕੀਰਤਨ ਦੇ ਵਿੱਚ ਦਰਸ਼ਨ ਬਖਸ਼ਿਸ਼ ਕਰਨੇ। ਠੀਕ ਸਵੇਰੇ 9:30 ਵਜੇ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਵੇਗੀ। ਸੋ ਸਾਰਾ ਹੀ ਦਿਨ ਆਪ ਜੀਆਂ ਨੇ ਤਨ ਮਨ ਧਨ ਦੁਆਰਾ ਸੇਵਾਵਾਂ ਨਿਭਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਿੰਘਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਬਸੰਤੀ ਰੰਗ ਦੀਆਂ ਦਸਤਾਰਾਂ, ਬੀਬੀਆਂ ਨੇ ਬਸੰਤੀ ਰੰਗ ਦੀਆਂ ਚੁੰਨੀਆਂ ਸਜਾ ਕੇ ਆਪ ਜੀਆਂ ਨੇ ਨਗਰ ਕੀਰਤਨ ਦੀ ਸੋਭਾ ਨੂੰ ਵਧਾਉਣਾ, ਸਤਿਗੁਰਾਂ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਪ੍ਰੇਮ ਸਹਿਤ ਬੇਨਤੀ ਕਰਾਂ ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇਲਾਹੀ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਬੜੇ ਪ੍ਰੇਮ ਅਤੇ ਅਦਬ ਦੇ ਨਾਲ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਅਤਿ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਸਮੁੱਚੇ ਹੀ ਜਥੇ ਦਾ ਹਾਰਦਿਕ ਧੰਨਵਾਦ ਹੈ। ਆਓ ਹੁਣ ਅਗਲੇ ਸਮੇਂ ਵਾਸਤੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰ ਕਰਦੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਤਿਨ੍ਹਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਇਸੇ ਹੀ ਤਰ੍ਹਾਂ ਠੀਕ 9 ਵਜੇ ਤੱਕ ਕੀਰਤਨ ਦਰਬਾਰ ਸਜਣਾ ਹੈ। ਵੱਡੀ ਗਿਣਤੀ ਵਿੱਚ ਆਪ ਜੀ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਸੱਜ ਕੇ ਗੁਰਬਾਣੀ ਕੀਰਤਨ ਦਾ ਲਾਹਾ ਲੈ ਰਹੇ ਹੋ, ਆਨੰਦ ਮਾਣ ਰਹੇ ਹੋ। ਸਮਾਪਤੀ ਤੱਕ ਆਪ ਜੀ ਨੇ ਇਸੇ ਤਰ੍ਹਾਂ ਹੀ ਦਰਸ਼ਨ ਬਖਸ਼ਿਸ਼ ਕਰਨੇ। ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲੀਆਂ ਬਣਾਉਣਾ ਸਤਿਗੁਰੂ ਜੀ ਦਾ ਪਾਵਨ ਗੁਰਵਾਕ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਜਾਹਿੰਦਾ। ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ 3 ਹਜ਼ੂਰੀ ਰਾਗੀ ਅਤੇ 3 ਗੁਰੂ ਘਰ ਦੇ ਹੋਰ ਸਵਾਰੇ ਹੋਏ ਰਾਗੀ ਸਿੰਘਾਂ ਪਾਸੋਂ ਸਾਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਵਾਸਤੇ ਇਹ ਕੀਰਤਨ ਦਰਬਾਰ ਦਾ ਸੁਭਾਗ ਪ੍ਰਾਪਤ ਹੋਇਆ ਹੈ। ਵੱਡੇ ਭਾਗ ਹਨ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾਂ ਦਾ ਗਾਵਿਆ ਸੁਣਿਆ ਥਾਂ ਪਵੇ, ਗੁਰਬਾਣੀ ਗੁਰ ਸ਼ਬਦ ਸਾਡੇ ਸਭਨਾਂ ਦੇ ਹਿਰਦੇ ਵਿੱਚ ਵਸੇ। ਆਓ ਅਦਬ ਸਹਿਤ ਬੇਨਤੀ ਕਰਾਂ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਸ਼ਰਸ਼ਾਰ ਕਰ ਰਹੇ ਸਨ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਅਤੇ ਉਹਨਾਂ ਦਾ ਸਮੁੱਚਾ ਹੀ ਜਥਾ। ਪਿਛਲੇ ਬਹੁਤ ਲੰਬੇਰੇ ਸਮੇਂ ਤੋਂ ਕਰੀਬ 2 ਦਹਾਕਿਆਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਮੁੱਚੇ ਹੀ ਜਥੇ ਸਮੇਤ ਭਾਈ ਸਾਹਿਬ ਜੀ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਸੋ ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਭਾਈ ਵਿਕਰਮਜੀਤ ਸਿੰਘ ਜੀ ਨੇ ਸਿੱਖ ਪੰਥ ਦੀ ਮਾਇਨਾਜ ਹਸਤੀ ਅਤਿ ਸਤਿਕਾਰਯੋਗ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਉਹਨਾਂ ਦੇ ਨਾਲ ਬਹੁਤ ਸਮਾਂ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਈ। ਉਹਨਾਂ ਦੇ ਨਾਲ ਹੀ ਸਾਈਡ 'ਤੇ ਸਾਥ ਨਿਭਾ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਮੀਤ ਸਿੰਘ ਜੀ ਜੋ ਗੁਰੂ ਘਰ ਦੇ ਵਿੱਚ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਉਣ ਦੇ ਨਾਲ ਨਾਲ ਬੜੇ ਵੱਡੇ ਉੱਚ ਅਹੁਦੇ 'ਤੇ ਮਰਚੈਂਟ ਨੇਵੀ ਦੇ ਵਿੱਚ ਹਨ, ਸ਼ਿਪਾਂ ਦੇ ਵਿੱਚ ਕੰਮ ਕਰਦੇ ਨੇ। ਨਾਲ ਦੀ ਨਾਲ ਸੱਚੇ ਪਾਤਸ਼ਾਹ ਜੀ ਨੇ ਗੁਰੂ ਘਰ ਦਾ ਪ੍ਰੇਮ ਬਖਸ਼ਿਸ਼ ਕੀਤਾ ਹੈ, ਗੁਰਬਾਣੀ ਕੀਰਤਨ ਵੀ ਕਰਦੇ ਨੇ ਅਤੇ ਐਡੇ ਵੱਡੇ ਅਹੁਦੇ 'ਤੇ ਸੈਕਿੰਡ ਆਫਿਸਰ ਨੇ ਮਰਚੈਂਟ ਨੇਵੀ ਦੇ ਵਿੱਚ, ਕਨੇਡਾ ਅਮੈਰੀਕਾ ਯੂਰਪ ਇਹਨਾਂ ਦੇਸ਼ਾਂ ਵਿੱਚ ਸ਼ਿਪਾਂ ਦੇ ਵਿੱਚ ਉਹਨਾਂ ਦੀ ਯਾਤਰਾ ਹੁੰਦੀ ਹੈ। ਸੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੈ ਸਮੁੱਚੇ ਹੀ ਜਥੇ 'ਤੇ। ਆਓ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਬੇਨਤੀ ਕਰਾਂ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਬਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲੇ, ਉਹਨਾਂ ਦੇ ਸਮੁੱਚੇ ਹੀ ਜਥੇ ਦੇ, ਜਿਨ੍ਹਾਂ ਨੇ ਬੜੇ ਰਸ ਪਿੰਨੇ ਗੁਰਬਾਣੀ ਦੇ ਕੀਰਤਨ ਨਾਲ ਆਪ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਹੁਣ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਅਤਿ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹਜ਼ੂਰੀ ਰਬਾਬੀ ਕੀਰਤਨੀਏ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ, ਜਿਨ੍ਹਾਂ ਨੇ 2016 ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਰਬਾਬੀ ਸਿੰਘ ਵਜੋਂ ਸੇਵਾ ਪ੍ਰਾਰੰਭ ਕੀਤੀ। ਉਦੋਂ ਦੇ ਪ੍ਰਿੰਟ ਮੀਡੀਆ ਵਿੱਚ, ਨਿਊਜ਼ ਚੈਨਲਾਂ ਦੇ ਉੱਪਰ ਵੱਡੀ ਵੱਡੀ ਤਾਦਾਦ ਦੇ ਵਿੱਚ ਇਹ ਖਬਰ ਨਸ਼ਰ ਹੋਈ, 100 ਸਾਲ ਤੋਂ ਬਾਅਦ ਭਾਈ ਸਾਹਿਬ ਜੀ ਨੂੰ ਰਬਾਬ ਵਜਾਉਣ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਸੁਭਾਗ ਪ੍ਰਾਪਤ ਹੋਇਆ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਪੜ੍ਹਦਿਆਂ ਹੋਇਆਂ ਗੁਰਮਤਿ ਸੰਗੀਤ ਦੀ ਵਿੱਦਿਆ ਹਾਸਲ ਕੀਤੀ। ਪਹਿਲਾਂ BA ਦੇ ਵਿੱਚੋਂ ਗੋਲਡ ਮੈਡਲਿਸਟ ਹੋਏ, ਫਿਰ MA ਦੇ ਵਿੱਚੋਂ ਗੋਲਡ ਮੈਡਲਿਸਟ ਹੋਏ। ਉਸਤਾਦ ਭਾਈ ਸਾਹਿਬ ਭਾਈ ਡਾਕਟਰ ਗੁਰਨਾਮ ਸਿੰਘ ਜੀ ਵਰਗੇ ਐਸੇ ਦਿੱਗਜ ਵੱਡੇ ਉਸਤਾਦਾਂ ਤੋਂ ਗੁਰਮਤਿ ਸੰਗੀਤ ਦੀ ਸਿਖਲਾਈ ਪ੍ਰਾਪਤ ਹੋਈ। ਪਿਛਲੇ 10 ਸਾਲ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਿਰੰਤਰ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਉਹਨਾਂ ਦੇ ਨਾਲ ਹੀ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ, ਜੋ ਦਿਲਰੁਬੇ 'ਤੇ ਸੇਵਾ ਨਿਭਾ ਰਹੇ ਹਨ। ਇਹ ਜਿਹੜਾ ਸਾਜ਼ ਦਿਲਰੁਬਾ ਇਹਨਾਂ ਦੇ ਹੱਥ ਵਿੱਚ ਹੈ, 30 ਸਾਲ ਤੋਂ ਵੱਧ ਇਹ ਪੁਰਾਣਾ ਹੈ, ਬੜੇ ਪ੍ਰੇਮ ਨਾਲ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੈ। ਇਹ ਜਿਹੜਾ ਸਾਜ਼ ਹੈ ਦਿਲਰੁਬਾ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਇਹਦੀ ਘਾੜਤ ਘੜੀ ਅਤੇ ਸੱਚੇ ਪਾਤਸ਼ਾਹ ਮਹਾਰਾਜ ਆਪ ਵੀ ਇਸ ਸਾਜ਼ ਦਿਲਰੁਬੇ ਨੂੰ ਵਜਾਉਂਦੇ। ਰਬਾਬ ਭਾਈ ਮਰਦਾਨਾ ਜੀ ਦੇ ਹੱਥ ਵਿੱਚ ਸੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ

ਦੇ ਨਾਲ ਸਾਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਭ ਤੋਂ ਪਹਿਲਾਂ ਜੋ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਸ਼ਾਨ ਵਜਾਉਂਦੇ ਹੋ, ਕਿਰਪਾ ਕਰਕੇ ਸ਼ਾਨ ਵਜਾ ਦਿਓ। ਫਿਰ ਉਸ ਤੋਂ ਬਾਅਦ ਦੋ ਸ਼ਬਦਾਂ ਦਾ ਕੀਰਤਨ, ਨਾਲ ਹੀ ਸ੍ਰੀ ਆਨੰਦ ਸਾਹਿਬ ਜੀ ਦਾ ਕੀਰਤਨ ਹੋਵੇਗਾ। ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ, ਲਗਭਗ 6 ਦਿਨ ਪਹਿਲਾਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਸਾਹਿਬ ਜੀ ਸ਼ਾਨ ਵਜਾ ਰਹੇ ਸਨ। 6 ਲੱਖ ਦੇ ਕਰੀਬ ਲੋਕਾਂ ਨੇ ਉਸ ਵੀਡੀਓ ਨੂੰ ਇੰਨਾ ਪਿਆਰ ਦਿੱਤਾ, ਸੋ ਬਹੁਤ ਮਕਬੂਲ ਸੰਗਤ ਦੀ ਕਚਹਿਰੀ ਦੇ ਵਿੱਚ ਉਹ ਸ਼ਾਨ ਭਾਈ ਸਾਹਿਬ ਜੀ ਦੁਆਰਾ ਵਜਾਈ ਹੋਈ ਹੋਈ। ਸੋ ਕੀਰਤਨ ਦੀਆਂ 4 ਸ਼ੈਲੀਆਂ ਨੇ। ਫਿਰ ਕਦੇ ਸਮਾਂ ਮਿਲਿਆ ਤਾਂ ਵਿਸਥਾਰ ਦੇ ਨਾਲ ਅਸੀਂ ਜਾਣਾਂਗੇ। ਆਓ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਾਜ ਰਬਾਬ ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਿਆਰੇ ਸਾਜ ਦਿਲ ਰੁਬੇ ਦੇ ਨਾਲ ਕੀਰਤਨ ਸਰਵਣ ਕਰੀਏ। ਅਤਿ ਸਤਿਕਾਰਯੋਗ ਹਜ਼ੂਰੀ ਰਾਗੀ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ।

बारिक तुमरी कृपा में कोई ना जाने तुमरा उचे ते ऊंचा सगल समग्री।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਤਿਆ ਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਚਨਹਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਨਹਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਚਨਹਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ

ਪ੍ਰਭਾਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤੇ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗਹੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੀ ਤਾਣਿਆਂ ਦੇ ਤਾਣ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸੇ ਦਾ ਸਾਜਨਾ ਦਿਵਸ ਦਿਹਾੜਾ ਮਨਾਉਂਦਿਆਂ ਹੋਇਆਂ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਸੋਧਾ ਰਾਰਾ ਸਾਹਿਬਾਣੀ ਦੇ ਪਾਠ, ਗੁਰਮਤ ਵਿਚਾਰਾ, ਕੀਰਤਨ ਦਰਬਾਰ ਹੋਇਆ, ਛੇ ਪੌੜੀਆਂ ਅਨੰਦ ਸਾਹਿਬਾਣੀ ਦੇ ਕੀਰਤਨ ਹੋਏ, ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਦੱਸ ਰਿਹਾ ਪਾਸੋਂ ਬੇਅੰਤ ਭੁੱਲਾ, ਬਖਸ਼ ਦੇਣਾ, ਬਖਸ਼ ਦੇਣਾ, ਬਖਸ਼ ਦੇਣਾ। ਅੱਗੋ ਤੋਂ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਵਾਉਣਾ, ਸੁੱਧ ਸੇਵਾ ਕਰਨ ਦੀ ਦਾਤ ਬਖਸ਼ਣੀ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਭੇਟਾਵਾਂ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ ਜੀ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾਂ ਬਖਸ਼ਣੀਆਂ, ਸਰਬੱਤ ਦੇ ਕਾਰਜ ਰਾਸ ਕਰਨੀ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ।

ਤਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਬਨਾਸੀ ਤਾਂ ਕਿ ਸੇਵਨ ਬਿਰਧੀ ਜਾਸੀ। ਆਨੰਦ ਕਰਹਿ ਤੇਰੇ ਦਾਸਾ ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜੇਵਾ ਤਾਤੀ ਵਾਉ ਨਨ ਲਗਈ ਪਾਰ ਬ੍ਰਹਮ ਸ਼ਰਨ ਆਈ। ਜੋ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ।

ਇਸ ਲੋਕ ਜੈ ਸਾਧੂ ਗੋਬਿੰਦ ਭਜਨ ਹੋ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਇਓ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਬੋ ਚਿਤ ਬਨੀ ਉਦਮ ਕਰੋ ਉਠ ਨੀਤ ਹਰ ਕੀ

ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ, ਤਿਤ ਕਰ ਗਾਵੋ ਸੋਹਿਲਾ ਸਿਵਰਿ ਹੋ ਸੇਜਣਹਾਰ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ।

ਸਾਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਬਕਾਂ ਦੇ ਵਿਚਾਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਕੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਆਨੰਦ ਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਾ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ।

ਚੁਬੈ ਦੁਖ ਪਾਵਹਿ ਜਮਕਾਲ ਸਹਿ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੂਭ ਕਾਂਡ ਬ੍ਰਹਿਮੰਡ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਿਆਰ ਜੀਓ ਪਿੰਡ ਸਭ, ਕਉ ਨਾਨਕ ਸਭ ਤੇਰੀ ਵਡਿਆਈ। ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਇੱਕ ਓਂਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਪਾਤਸ਼ਾਹ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਗੋਬਿੰਦ ਨੌ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠੇ ਸਾਧੋ ਜਾਏ। ਤੇਗ ਬਹਾਦਰ ਸਿਮਰਿਆ ਕਰਨੋਂ ਦਿਆਵੈ ਧਾਏ। ਸਭ ਤਾਈ ਹੁਣਾ ਜੀ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਸਰਬੰਸ ਦਾਨੀ, ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਸਭ ਥਾਈ ਹੁਣਾ ਜੀ ਸਹਾਇ। ਤਸਾਂ ਪਾਤਸ਼ਾਹ ਕੇ ਆਤਮ ਜੋਤ, ਜਾਗਦੀ ਜੋਤ, ਪਰਮੇਸ਼ੁਰ ਦਾ ਹਿਰਦਾ ਸਵਰੂਪ, ਜਾਰਾ ਜੂਰ ਹਾਜਰਾ ਹਜੂਰ, ਸਰਵ ਕਲਾ ਭਰਪੂਰ, ਨਾ ਬਾਣੀ ਕੇ ਬੋਇਥ, ਕਾਲਯੁਗ ਕੇ ਜਹਾਜ, ਹਲਤ ਪਲਤ ਕੇ ਰੱਖਿਆ, ਲੋਭ ਪ੍ਰਲੋਭ ਦੇ ਸਹਾਇਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਤਰਕੇ। ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਨਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਓ ਕਾ ਆਸਰਾ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ, ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਉਸੇ ਸੰਗਤਾਂ ਨੂੰ ਪ੍ਰਕਾਸ਼ ਰੂਪ ਹੋ ਕੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ। ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੋਲਾ ਸਾਹਿਬ ਦੇ ਜਾਪ ਹੋਏ। ਪਿਤਾ ਜੀ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਲੈਣਾ, ਬਖਸ਼ ਲੈਣਾ। ਚਾਰ ਰੁਪਏ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ, ਚਾਰ ਪੈ ਰਹਿਣ ਆਈ ਹੈ, ਸੁੱਖਾਂ ਦੀ ਬਤੀਤ ਕਰਨੀ। ਅੰਮ੍ਰਿਤ ਵੇਲੇ ਦਾ ਜਾਗਣਾ, ਪ੍ਰੇਮਾ ਭਗਤੀ, ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਕਿਰਪਾ ਕਰੋ, ਆਪ ਜੀ ਆਪਣੇ ਸੋਹਣੇ ਸੋਹਣੇ ਆਸਰਾਂ ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ। ਸੁਖ ਹੋਵੇ ਤੇਰਾ ਹੀ ਨਾਮ ਜਿਤਾਵੇ, ਨਾਨਕ ਨਾਮ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬੋਲੇ ਸੋ ਨਿਹਾਲ

0: अपना नाम देहो, अपना नाम देहो, गुण गावा दिन रात, गुण गावा दिन रात, नानक चाओए हो, नानक चाओए हो, वाहेगुरु वाहे गुरु, वाहेगुरु वाहे गुरु, वाहेगुरु वाहे गुरु, वाहेगुरु वाहे गुरु,
1: ਕਰਕ ਜਾਵੇ ਨਿਆਲੋ ਜਾਵੇ ਧੰਨ ਧੰਨ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਨੋਂ ਪਾਵੇ ਬੋਲੇ ਸੋਨਿਹਾਲ ਖੁਸ਼ੀਆਂ ਦੇ ਅਧਿਕਾਰ ਕੇ ਆਵੇ ਨਿਆਲੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਮਨੋਂ ਪਾਵੇ ਸੁਣ ਕੇ ਨਿਆਲੋ ਜਾਵੇ ਜਕਾਰ ਜਗਾਵੇ ਨੇ ਆਉ ਜਾਵੇ ਤਾਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰੋ ਪਾਵੇ
2: ਬੋਲੇ ਸੋਲਿਆਲ
1: ਤਾਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਨੁ ਪਾਵੇ ਬੋਲੇ ਗੋਜ ਗੇਟ ਕਰ ਕੇ ਨਾਲ ਹੋਏ ਬਾਬਾ ਬੁੱਢਾ ਜੀ ਨੇ ਮਾਨੁ ਪਾਵੇ
0: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਚੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰਤਾ ਪੁਰਖ ਨਿਰਭਉ ਨਿਰਵ

ਨਾਨਕ ਹੋਸੀ ਧੀ ਸੱਚ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ

अहनिस सहज सुपाए, दर्शन परसे गुरु कै

ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ ਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ

जानके चरण वस है मेरा हियर संग पुनीता देही

ਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ

ਜੇ ਕੋ ਕਹੈ ਪਿੱਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ।

ਨਾਨਕ ਭਵ ਹੈ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ

ਮੁਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਤਿਆਰ, ਧਵਲੈ ਉਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਜੀਵ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸੁਆਲਿਹੋ ਰੂਪ, ਕੇਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰੀਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੀ, ਜਿਵ ਫੁਰਮਾਏ ਤਿਵ ਤਿਵ ਪਾਹੇ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ

ਪਵ ਹੈ ਸਮੁੰਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਹਿ। ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ।

ਆਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਉ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇ ਕੋ ਆਖੈ ਜੇ ਕੋ, ਤਿਸ ਉੱਚੇ ਕੋ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ। ਕੇਤੇ ਖੱਪ ਟੁੱਟ ਹੈ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ। ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁੱਖ ਭੂਖ ਸਦਮਾਰ। ਇਹ ਪੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ। ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ। ਉਹ ਜਾਣੈ ਜੇ ਤੀਆਂ ਮੂੰਹ ਖਾਏ, ਆਪੇ ਜਾਣੈ ਆਪੇ ਦੇ। ਆਖੇ ਸੇ ਭੇਕੇ ਕੇ, ਜਿਸਨੂੰ ਬਖਸ਼ੇ ਸਿਫਤ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸ਼ੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ। ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ। ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ। ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ। ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇ, ਤਾਂ ਆਖ ਨਾ ਸਕੈ ਕੇਈ ਕੇ। ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਵਾਰਾ ਗਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਗਾਵਹਿ ਤੁਹਨੋ ਪੌਣ ਪਾਣੀ ਬੈਸੰਤਰ, ਗਾਵਹਿ ਰਾਜਾ ਧਰਮ ਦੁਆਰੇ। ਗਾਵਹਿ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸ਼ਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵਹਿ ਇੰਦ ਇੰਦਾਸਣ ਬੈਠੇ, ਦੇਵ ਤਿਆ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜ੍ਹਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਣੀਆ ਮਨਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ,
ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜ ਹੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਦ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾ

ਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪੁੱਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ

ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ, ਹੁਕਮ ਮੰਨਿਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤੋ, ਕਥਿਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੈ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ।

ਪੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ।

ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ।

ਨੂੰ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਕੋਟਾਨ ਕੋਟ ਸ਼ੁਕਰ ਹੈ ਗਰੀਬਨਵਾਜ ਆਪ ਜੀ ਕੇ ਹਜ਼ੂਰ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦਾ ਨਿਤਨੇਮ ਹੋਇਆ ਹੈ। ਪਾਤਸ਼ਾਹ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ।

ਭਾਵਨਾ ਪੂਰੀ ਕਰਨੀ, ਕਿਰਪਾ ਕਰਨੀ ਪਾਤਸ਼ਾਹ ਜੀਓ, ਆਪਣੇ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰ ਵੱਲੋਂ ਦੇਖਦੀਆਂ ਰਸਦਾਂ ਭੇਟ ਕੀਤੀਆਂ ਗਈਆਂ ਨੇ, ਪਾਤਸ਼ਾਹ ਜੀਓ ਕੜਾ ਪ੍ਰਸ਼ਾਦ ਹਾਜ਼ਰ ਹੈ,

ਸੁਮਤ ਬਖਸ਼ਣੀ, ਰਹਿਮਤ ਕਰਨੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ, ਗੁਰਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ, ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਜਗ ਸੋ ਹਮਰੀ ਰੱਛਿਆ ਕਰੇ, ਗੁਰੂ ਕਲਗੀ ਧਰ ਜਗ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਬਾਰ

तुमरी शरण तुम्हारी आसा, तुम ही सज्जन सुहेले राखो।

ਮੀ ਮੈਂ ਤੁਧਿਆ ਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਸੋ ਕਹੋ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਭਾਏ।

ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ

आओ जन के चरण वसहे मेरा ही अरै संग पुनीता देही।

जन के चरण वसे मेरा ही अरे संग पुनीता देही।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਗੋਦ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਆਪ ਜੀ ਨੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦਾ ਨਿਤਨੇਮ ਸਰਵਣ ਕੀਤਾ ਹੈ। ਸੋ ਸਾਧ ਸੰਗਤ ਜੀ, ਜੋ ਆਪ ਜੀ ਭਲੀ ਪ੍ਰਕਾਰ ਜਾਣੂ ਹੋ ਕਿ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਕੁਝ ਦਿਨਾਂ ਤੋਂ ਵਿਸ਼ੇਸ਼ ਗੁਰਮਤ ਸਮਾਗਮਾਂ ਦੀ ਲੜੀ ਆਰੰਭ ਹੋ ਚੁੱਕੀ ਹੈ, ਜਿਸ ਅਧੀਨ ਪੰਥ ਪ੍ਰਸਿੱਧ ਵਿਦਵਾਨ ਕੀਰਤਨੀਏ ਕਥਾਵਾਚਕ ਢਾਡੀ ਜਥੇ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਨੇ। ਸੋ ਆਪ ਜੀ ਜਾਣਦੇ ਹੋ, ਕੱਲ੍ਹ ਨੂੰ ਸਲਾਨਾ ਨਗਰ ਕੀਰਤਨ ਹੋਵੇਗਾ ਔਰ ਨਗਰ ਕੀਰਤਨ ਦੀ ਰਵਾਨਗੀ ਠੀਕ 9:30 ਵਜੇ ਗੁਰਦੁਆਰਾ ਸਾਹਿਬ ਤੋਂ ਹੋਵੇਗੀ। ਕੱਲ੍ਹ ਨੂੰ ਵੀ ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹੇ ਲੈਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਕੱਲ੍ਹ ਤੋਂ ਆਰੰਭ ਹਨ। ਕੱਲ੍ਹ ਸਵੇਰੇ 8:15 ਵਜੇ ਭੋਗ ਦੇ ਸਲੋਕ ਆਰੰਭ ਹੋਣਗੇ, ਉਪਰੰਤ ਸਾਰੀ ਸਮਾਪਤੀ ਤੋਂ ਬਾਅਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਹੋਣਗੇ। 9:30 ਵਜੇ ਠੀਕ ਗੁਰਦੁਆਰਾ ਸਾਹਿਬ ਤੋਂ ਚਾਲੇ ਪਾਏ ਜਾਣੇ ਨੇ ਔਰ ਅੱਜ ਸ਼ਾਮ ਨੂੰ ਵਿਸ਼ੇਸ਼ ਢਾਡੀ ਦਰਬਾਰ ਹੋ ਰਿਹਾ ਹੈ, ਜਿਸ ਵਿੱਚ ਪੰਥ ਦੇ ਬੜੀ ਚੜ੍ਹਦੀ ਕਲਾ ਵਾਲੇ ਜਥੇ, ਆਪ ਜੀ ਜਾਣਦੇ ਹੋ, ਸਾਡੇ ਕੋਲ ਪਹੁੰਚੇ ਹੋਏ ਨੇ। ਆਪ ਸੰਗਤ ਦੇ ਦਰਸ਼ਨ ਕਰਨਗੇ, ਗੁਰ ਇਤਿਹਾਸ ਦੁਆਰਾ ਸੇਵਾ ਕਰਨਗੇ। ਸੋ ਜੋ ਅੱਜ ਦਾ ਢਾਡੀ ਦਰਬਾਰ ਹੈ ਸਾਧ ਸੰਗਤ, ਉਹ ਬਾਹਰ ਜੋ ਆਪਣੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੈ, ਪਾਰਕਿੰਗ ਦੇ ਵਿੱਚ ਵਿਸ਼ੇਸ਼ ਪੰਡਾਲ ਸਜਾਇਆ ਹੋਇਆ ਹੈ। ਸੋ ਸ਼ਾਮ ਦਾ ਢਾਡੀ ਦਰਬਾਰ ਉੱਥੇ ਸਜੇਗਾ। ਅੰਦਰ ਦਰਬਾਰ ਸਾਹਿਬ ਦੇ ਅੰਦਰ ਠੀਕ 6:00 ਵਜੇ ਸੰਪੂਰਨ ਸਮਾਪਤੀ ਹੋਵੇਗੀ। ਸੋ ਆਪ ਜੀ ਨੇ ਨਮਸਕਾਰ ਕਰਕੇ ਬਾਹਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇਗਾ, ਪੰਡਾਲ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਜ਼ਰੂਰ ਲੈਣੇ ਨੇ। ਸੋ ਠੀਕ 6:00 ਵਜੇ ਬਾਹਰ ਢਾਡੀ ਦਰਬਾਰ ਆਰੰਭ ਹੋ ਜਾਣਾ, 9:00 ਵਜੇ ਤੱਕ ਢਾਡੀ ਦਰਬਾਰ ਹੋਵੇਗਾ। ਸੋ ਆਪ ਜੀ ਨੂੰ ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ, ਹੁਣ ਸਮਾਂ ਹੋਇਆ ਹੈ ਸੰਗਤੀ ਰੂਪ ਵਿੱਚ ਗੁਰਮੰਤਰ ਦੇ ਸਿਮਰਨ ਅਭਿਆਸ ਦਾ। ਆਓ ਇਸੇ ਤਰ੍ਹਾਂ ਇਕਾਗਰਤਾ ਸਹਿਤ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਆਨੰਦ ਮਾਣੀਏ ਜੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਰਹਿਮਤ ਕਰੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Va, gülü, va, gülü.

Right.

Blue.

सतसंगत कैसी जानिए जिते ए

will

Mm-hmm.

Grief,

ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਅੱਖ ਲੱਖ ਕਰੋੜ ਸੱਚੇ ਸਭ ਤਾਲ ਸੱਚੇ ਸਭ ਜੋਰ ਸੱਚੀ ਤੇਰੀ

ਕਿਆ ਲਿਖਣਾ ਮੈਂ ਤਰੰਭਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕਢੇ ਜਮਾਲਿਆ ਥਾਉਣ ਪੈਣ ਕੂੜਿਆ ਰਮੁਖ ਕਾਲੇ ਦੁੱਧ ਚਾਲਿਆ ਤੇਰੇ ਨਾਏ ਰੱਤੇ ਸਿਜਣ ਗਏ ਹਾਰ ਗਏ ਸੀ ਠੱਗਣ ਵਾਲਿਆ।

ਨਜ਼ਰੀਂ ਸਤਿਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਪ੍ਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਹਦੇ ਵਿੱਚੋਂ ਆਪ ਗਵਾਇਆ।

ਕਾਈ ਸਿਰਸਾਈ ਪਾਈ ਮੂਰਤੀਆਂ ਦੇ ਪਤ ਗਵਾਈ ਵਿੜਦਾਵੇ ਕਿਸਤਾ ਨ ਪਾਈ ਰਹੇ ਬਿਵਾਣੀ ਬੜੀ ਵਸਾਣੀ ਅੰਦਰਾਂ ਜਾਣੇ ਪਰ ਪਛਤਾਣੀ ਸਤਿਗੁਰ ਭੇਟੇ ਸੁਰ ਸੁਖ ਪਾਏ ਹਰ

ਕੀਰਤਨ ਕਰਦੇ ਹਾਂ, ਖੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰ ਜੀ ਅੱਗੇ ਸਮਾਤ ਬਖਸ਼ਿਸ਼ ਕਰਨ, ਸਤਿਗੁਰ ਦੀ ਰਹਿਮਤ ਕਰਨ, ਕਿਰਪਾ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜੂਰ ਕਰਨ, ਸਤਿਗੁਰ ਜੀ ਸਰਬੱਤ ਦੇ ਕਾਜ ਰਾਸ ਕਰਨ। ਆਓ ਹੁਣ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ

ਧਰਤੀ ਤਾਂ ਹੀਰੇ ਲਾਲ ਜੜਤੀ, ਪਲੱਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਉ। ਮਤ ਦੇਖ ਪੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਸਿੱਧ ਹੋਆ ਸਿੱਧ ਲਾਈ,

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਘ ਹਰ ਜਪੇ, ਗੁਰ ਕਿਰਪਾਲ ਜਪੇ ਤਾਬ ਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸਰਬਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਜੁੜ ਬੈਠੀ ਨਤਮਸਤਕ ਹੋ ਰਹੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਕਿ ਗੁਰਦੇਵ ਦੇ ਪਾਵਨ ਪਵਿੱਤਰ ਦਰਸ਼ਨ ਆਪ ਜੀ ਨੇ ਪਰਸੇ ਹਨ। ਤੁਰਕੀ ਬਾਣੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਉਪਰੰਤ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਗੁਰੂ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਸੰਪੂਰਨ ਕਥਾ ਜਦੋਂ ਲੜੀਵਾਰ ਕੋਈ ਬਾਈ ਭਾਈ ਸ਼ਰਧਾ ਨਾਲ ਭਾਵਨਾ ਨਾਲ ਸਰਵਣ ਕਰ ਲੈਂਦਾ ਹੈ ਤੇ ਇਸ ਨੂੰ ਵਧੇ ਮੁਕਤੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਬਾਜਾਂ ਵਾਲੇ ਸਤਿਗੁਰੂ ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਦਮਦਮਾ ਸਾਹਿਬ ਗੁਰੂ ਕਾਂਸ਼ੀ ਪਹੁੰਚੇ ਹਨ, ਕਿਉਂਕਿ ਦਮਦਮਾ ਸਾਹਿਬ ਨੂੰ ਸਤਿਗੁਰਾਂ ਨੇ ਗੁਰੂ ਕੀ ਕਾਂਸ਼ੀ ਦਾ ਖਿਤਾਬ ਦਿੱਤਾ ਹੈ। ਆਮ ਲੋਕ ਕਾਂਸ਼ੀ 'ਚ ਜਾਂਦੇ ਬਨਾਰਸ ਜਾ ਕੇ ਵਿੱਦਿਆ ਪੜ੍ਹਦੇ ਸਨ। ਮਹਾਰਾਜ ਜੀ ਨੇ ਆਖਿਆ ਇਹ ਸਾਡੀ ਗੁਰੂ ਕੀ ਕਾਂਸ਼ੀ ਹੈ, ਇੱਥੇ ਬੈਲ ਬੁੱਧੀ ਵਾਲੇ ਜੀਵ ਵੀ ਆ ਕੇ ਵਿੱਦਿਆ ਨੂੰ ਪ੍ਰਾਪਤ ਕਰਨਗੇ। ਤੋ ਗੁਰੂ ਕਾਂਸ਼ੀ ਦਮਦਮਾ ਸਾਹਿਬ ਜਿਸ ਵੇਲੇ ਸਤਿਗੁਰੂ ਜੀ ਬਿਰਾਜਮਾਨ ਸਨ, ਵਿਚਾਰ ਕੀਤੀ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕਰੀਏ। ਤਾਂ ਸਤਿਗੁਰੂ ਜੀ ਨੇ ਨੌਵੇਂ ਪਾਤਸ਼ਾਹ ਜੀ ਦੀ ਜਦੋਂ ਬਾਣੀ ਦਰਜ ਕੀਤੀ ਤੇ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸਤਿਗੁਰੂ ਕਰਿਆ ਕਰਦੇ। ਨੌ ਮਹੀਨੇ ਨੌ ਦਿਨ ਨੌ ਪਲਾਂ ਵਿੱਚ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਲਿਖਵਾ ਕੇ ਸੰਪੂਰਨ ਕੀਤੀ ਔਰ ਰੋਜ਼ਾਨਾ ਉਹਦੀ ਕਥਾ ਕਰਨੀ। 48 ਸਿੰਘਾਂ ਨੇ ਸਤਿਗੁਰਾਂ ਦੇ ਮੁਖਾਰ ਬਿੰਦ ਚੋਂ ਲੜੀਵਾਰ ਕਥਾ ਸੁਣੀ, ਜਿਸ ਨੂੰ ਸੁਣਦਿਆਂ 48 ਦੇ 48 ਸਿੰਘ ਵਧੇ ਮੁਕਤ ਹੋ ਗਏ। ਉਹਨਾਂ ਚੋਂ ਦੋ ਸਿੰਘ ਸ਼ਹੀਦ ਭਾਈ ਮਨੀ ਸਿੰਘ ਜੀ ਔਰ ਬਾਬਾ ਦੀਪ ਸਿੰਘ ਜੀ ਨੂੰ ਮਹਾਰਾਜ ਜੀ ਨੇ ਅੱਗੇ ਵਿੱਦਿਆ ਪੜ੍ਹਾਉਣ ਦਾ ਹੁਕਮ ਕੀਤਾ। ਤੋ ਕਹਿਣ ਤੋਂ ਭਾਵ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਲੜੀਵਾਰ ਕਥਾ ਕੋਈ ਸੰਪੂਰਨ ਕਥਾ ਮਾਈ ਭਾਈ ਪ੍ਰੇਮ ਨਾਲ ਸਰਵਣ ਕਰ ਲਵੇ, ਉਸ ਨੂੰ ਜੀਵਨ ਮੁਕਤ ਅਵਸਥਾ ਦਾ ਦਾਨ ਪ੍ਰਾਪਤ ਹੋ ਜਾਂਦਾ। ਇਤਨਾ ਵੱਡਾ ਮਹਾਤਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦਾ। ਤੋ ਜੋ ਇਹ ਕਥਾ ਸੁਣਿਆ ਰਗਾਵੇ ਦੁੱਖ ਪਾਪ ਤੇ ਨਿਕਟ ਨਾ ਆਵੇ। ਜਿਹੜੇ ਸਮਰਤਮਈ ਕਥਾ ਨੂੰ ਸੁਣਦੇ ਗਾਉਂਦੇ ਹਨ ਦੁੱਖਾਂ ਪਾਪਾਂ ਦਲਿੱਦਰਾਂ ਤੋਂ ਰਹਿਤ ਹੋ ਜਾਂਦੇ ਹਨ। ਉਹ ਲੜੀਵਾਰ ਕਥਾ ਰਾਗ ਗੌੜੀ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਬਚਨ ਆਪਾਂ ਵਿਚਾਰ ਰਹੇ ਹਾਂ। ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ ਤੇ ਗੁਰਦੁਆਰਾ ਚਵਾਰਾ ਸਾਹਿਬ ਵਿਖੇ ਬੈਠ ਕੇ ਮਹਾਰਾਜ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ, ਜਿਹਦਾ ਇੱਕ ਬੰਦ ਆਪਾਂ ਕੱਲ ਸਵੇਰ ਦੀ ਕਥਾ ਵਿੱਚ ਵਿਚਾਰਿਆ ਹੈ, ਦੂਸਰਾ ਬੰਦ ਪ੍ਰਾਰੰਭ ਹੋ ਰਿਹਾ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰੀਏ। ਤਰਨ ਗਗਨ ਨਭ ਖੰਡ ਮੈਂ ਜੋਤ ਸਵਰੂਪੀ ਰਹੋ ਭਰ, ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਧੰਨ ਗੁਰੂ ਅਰਜਨ ਦੇਵ ਸਾਹਿਬ ਵਿੱਚ ਤੇ ਅਕਾਲ ਪੁਰਖ ਵਿੱਚ ਕੋਈ ਭੇਦ ਨਹੀਂ ਹੈ, ਫਰਕ ਨਹੀਂ ਹੈ। ਗੁਰੂ ਅਰਜਨ ਦੇਵ ਸਾਹਿਬ ਪ੍ਰਤੱਖ ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਰੂਪ ਹਨ। ਤੋ ਐਸੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ

0: ਮੋਹਨ ਮੋਹਨ ਦਾ ਮਤਲਬ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤੇਰੇ ਜਿਹੜੇ ਬਚਨ ਹਨ ਉਹ ਅਨੂਪ ਹਨ। ਅਨੂਪ ਕਿਸ ਨੂੰ ਕਹਿੰਦੇ ਨੇ? ਅਨ ਊਪ ਜਿਹੜੀਆਂ ਦਲੈਂਕੜਾਂ ਲੱਗੀਆਂ ਥੱਲੇ ਨੰਨੇ ਨੂੰ, ਵਿਆਕਰਨ ਦੇ ਮੁਤਾਬਕ ਉਹਨਾਂ ਦਲੈਂਕੜਾਂ ਵਿੱਚੋਂ ਆਵਾਜ਼ ਨਿਕਲਦੀ ਹੈ ਊੜੇ ਦੀ, ਅਨ ਊਪ। ਏਦਾਂ ਇਹਨੂੰ ਸੰਧੀ ਨਿਛੇਦ ਕਰਕੇ ਅਰਥ ਕਰਦੇ ਅਨ ਊਪ। ਉਪਮਾ ਤੋਂ ਅਨ ਰਹਿਤ, ਜਿਹਦੀ ਕੋਈ ਉਪਮਾ ਨਾ ਦਿੱਤੀ ਜਾ ਸਕੇ ਉਹਨੂੰ ਕਹਿੰਦੇ ਨੇ ਅਨੂਪ। ਹੁਣ ਅਸੀਂ ਆਮ ਕਰਕੇ ਉਪਮਾ ਦੇ ਦਿੰਦੇ ਹਾਂ ਵੀ ਫਲਾਣੇ ਦਾ ਚਿਹਰਾ ਚੰਦਰਮਾ ਵਰਗਾ, ਚੰਦਰਮਾ ਦੀ ਉਪਮਾ ਦਿੱਤੀ, ਜਾਂ ਇਉਂ ਕਹਿੰਦੇ ਹਾਂ ਵੀ ਫਲਾਣੇ ਦੇ ਨੇਤਰ ਕਮਲ ਦੇ ਫੁੱਲ ਵਰਗੇ, ਕਮਲ ਦੇ ਫੁੱਲ ਦੀ ਉਪਮਾ ਦੇ ਦਿੱਤੀ। ਪਰ ਜਿਨ੍ਹਾਂ ਬਾਬਤ ਕੋਈ ਉਪਮਾ ਸੁੱਝੇ ਹੀ ਨਾ, ਕੋਈ ਉਪਮਾ ਹੋਰ ਨਜ਼ਰ ਹੀ ਨਾ ਆਵੇ, ਉਹਨੂੰ ਕਹਿੰਦੇ ਨੇ ਅਨੂਪ। ਹੇ ਮੋਹਨ, ਤੇਰੇ ਜਿਹੜੇ ਬਚਨ ਹਨ ਉਹ ਅਨੂਪ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਅਨੂਪ ਹੈ। ਕਲਗੀਧਰ ਜੀ ਦੀ ਅੰਮ੍ਰਿਤ ਬਾਣੀ ਪੜ੍ਹਦੇ ਹਾਂ, ਉਹ ਅਨੂਪ ਹੈ, ਜਿਸ ਦੀ ਕੋਈ ਉਪਮਾ ਦਿੱਤੀ ਜਾ ਹੀ ਨਹੀਂ ਸਕਦੀ। ਸਤਿਗੁਰਾਂ ਦੀ ਬਾਣੀ ਦੇ ਤੁੱਲ ਦੁਨੀਆਂ 'ਚ ਬੜੀਆਂ ਬੜੀਆਂ ਬਾਣੀਆਂ ਦੇ ਗ੍ਰੰਥ ਰਚੇ ਹੈ ਗੁਰੂ ਖਾਲਸਾ ਜੀ। ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਕ ਜਗ੍ਹਾ ਤੇ ਬਚਨ ਲਿਖਿਆ, ਉਹ ਕਹਿੰਦੇ ਸੁਧਾ ਸੀ ਤਰੰਗਨੀ ਹੈ ਰੋਗ ਭ੍ਰਮ ਭੰਗਨੀ ਸੀ, ਕਿਤੋਂ ਅਵਤੰਸਨੀ ਹੈ ਮਹਾਨ ਮਨ ਮਾਨੀ ਹੈ। ਬਹੁਤ ਸਾਰੀਆਂ ਉਦਾਹਰਣਾਂ ਦੇਣ ਤੋਂ ਬਾਅਦ ਕਹਿੰਦੇ ਆ ਗੁਣੀ ਭਨੀ ਬਾਨੀ ਤਾਂ ਕਿ ਗੁਰੂ ਗੁਰਬਾਨੀ ਹੈ, ਗੁਣੀ ਭਨੀ ਬਾਨੀ ਤਾਂ ਕਿ ਗੁਰੂ ਗੁਰਬਾਨੀ ਹੈ। ਬੜੇ ਬੜੇ ਗੁਣੀਆਂ ਵੱਲੋਂ ਬੜੇ ਬੜੇ ਗੂੜੇ ਗ੍ਰੰਥ ਰਚੇ ਗਏ ਹੈ, ਵੇਦਾਂਤ ਦੇ, ਯੋਗ ਦੇ, ਨਿਆਂ ਦੇ, ਮੀਮਾਂਸਾ ਦੇ, ਸਾਂਖ ਦੇ, ਕਿਤਨੀਆਂ ਸਿਮਰਤੀਆਂ ਨੇ, ਕਿਤਨੇ ਪੁਰਾਣ ਨੇ, ਕਿਤਨੇ ਗ੍ਰੰਥ ਨੇ, ਔਰ ਇਤਨੇ ਕਠਿਨ ਗ੍ਰੰਥ ਨੇ। ਇੱਕ ਗ੍ਰੰਥ ਹੈ ਵੇਦਾਂਤ ਦਾ, ਉਸਦਾ ਨਾਮ ਹੈ ਖੰਡਨ ਖੰਡ ਅਖਾਦਯ। ਵੇਦਾਂਤ ਦਾ ਸਭ ਤੋਂ ਸਿਖਰ ਦਾ ਗ੍ਰੰਥ ਹੈ। ਖੰਡਨ ਖੰਡ ਅਖਾਦਿਆਂ ਨੂੰ ਪੜ੍ਹਨਾ ਹੋਵੇ ਨਾ, ਅੱਜ ਵੀ ਬਨਾਰਸ ਵਰਗੇ ਸ਼ਹਿਰਾਂ ਚ ਉਂਗਲੀਆਂ ਤੇ ਗਿਣੇ ਜਾਣਗੇ ਉਹ ਬੰਦੇ ਜਿਨ੍ਹਾਂ ਨੇ ਗ੍ਰੰਥ ਪੜ੍ਹਿਆ ਹੋਵੇਗਾ। ਔਰ ਉਹਨੂੰ ਪੜ੍ਹਨ ਵਾਸਤੇ ਘੱਟੋ ਘੱਟ 15-15 ਸਾਲ, 20-20 ਸਾਲ ਥੱਲੇ ਹੋਰ ਪੋਥੀਆਂ ਹੋਰ ਗ੍ਰੰਥ ਪੜ੍ਹਦੇ ਪੈਂਦੇ ਆ, ਫਿਰ ਜਾ ਕੇ ਉਹ ਸਮਝ ਵਿੱਚ ਆਉਂਦਾ। ਕਹਿਣ ਤੋਂ ਭਾਵ ਕਿ ਬੜੇ ਬੜੇ ਡੂੰਘੇ ਗ੍ਰੰਥ, ਚਿੱਤ ਸੁਖੀ, ਅਦਵੈਤ ਸਿੱਧੀ, ਖੰਡਨ ਖੰਡ ਅਖਾਦਿਆ ਵਰਗੇ ਨਿਆਏ ਦੇ ਬੜੇ ਬੜੇ ਡੂੰਘੇ ਗ੍ਰੰਥ ਨੇ, ਉਹ ਕਹਿੰਦੇ ਬੜੇ ਬੜੇ ਗੁਣੀਆਂ ਨੇ ਉਚਾਰਨ ਕੀਤੇ ਹੈ। ਪਰ ਉਹਨਾਂ ਗੁਣੀਆਂ ਵੱਲੋਂ ਉਚਾਰਨ ਕੀਤੇ ਹੋਏ ਉਹ ਜਿਤਨੇ ਗ੍ਰੰਥ ਨੇ, ਉਹਨਾਂ ਸਮਸਤ ਗ੍ਰੰਥਾਂ ਦੀ ਬਾਣੀ ਦੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਮੇਰੇ ਵਿਦਿਆ ਦਾ ਤੇ ਉਦਾਸੀਨ ਸੰਪਰਦਾਏ ਦੇ ਮਹਾਂਪੁਰਖ ਸਨ, ਪੰਚਮ ਪ੍ਰਕਾਸ਼ ਜੀ ਨਾਮ ਸੀ ਉਹਨਾਂ ਮਹਾਂਪੁਰਖਾਂ ਦਾ, ਉਹਨਾਂ ਨੇ ਸਾਰੇ ਗ੍ਰੰਥਾਂ ਦਾ ਅਧਿਐਨ ਕੀਤਾ ਹੋਇਆ ਸੀ। ਤੇ ਸਾਨੂੰ ਵਿਦਿਆ ਪੜ੍ਹਾਉਣ ਵੇਲੇ ਉਹਨਾਂ ਨੇ ਕਹਿਣਾ ਕਿ ਬੇਟਾ ਮੈਂ ਇਤਨੇ ਕੁ ਗ੍ਰੰਥ ਪੜ੍ਹ ਚੁੱਕਾ ਹਾਂ ਕਿ ਜਿਹੜਾ ਵੱਡਾ ਟਰਾਲਾ ਹੁੰਦਾ ਨਾ ਉਹ ਪੂਰਾ ਪੋਥੀਆਂ ਨਾਲ ਗ੍ਰੰਥਾਂ ਨਾਲ ਭਰਿਆ ਹੋਵੇ, ਤੇ ਉਤਨੇ ਗ੍ਰੰਥ ਬਹੁਤ ਸਾਰੀ ਵਿੱਦਿਆ ਦਾ ਅਧਿਐਨ ਕਰ ਚੁੱਕਾ ਹਾਂ, ਬਹੁਤ ਸਾਰੇ ਸ਼ਾਸਤਰ ਚਾਹੇ ਉਹ ਪੱਛਮੀ ਦੇਸ਼ਾਂ ਦੇ ਲਿਖੇ ਹੋਏ ਫਿਲਾਸਫਰਾਂ ਦੇ ਗ੍ਰੰਥ ਨੇ ਸਾਰੇ ਪੜ੍ਹੇ ਹੋਏ ਸਨ ਉਹਨਾਂ ਨੇ, ਬਹੁਤ ਸਾਰੀਆਂ ਭਾਸ਼ਾਵਾਂ ਦੇ ਵੀ ਗਿਆਤਾ ਸਨ। ਕਹਿੰਦੇ ਇਤਨੇ ਗ੍ਰੰਥ ਪੜ੍ਹਨ ਤੋਂ ਬਾਅਦ ਹੁਣ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਥੋੜ੍ਹੀ ਥੋੜ੍ਹੀ ਸਮਝ ਆਉਣ ਲੱਗੀ ਹੈ। ਕਹਿੰਦੇ ਇਤਨੀ ਡੂੰਘੀ, ਇਤਨਾ ਗੂੜਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ 'ਚ ਹੈ। ਤੁਸੀਂ ਅਕਸਰ ਪੜ੍ਹਦੇ ਹੋ ਜਪਜੀ ਸਾਹਿਬ ਦੀਆਂ ਪੰਗਤੀਆਂ, ਜਾਂ ਸੋਦਰ ਦੇ ਵਿੱਚ ਰੋਜ਼ਾਨਾ ਸਵੇਰੇ ਸ਼ਾਮ ਇਹ ਜਾਪ ਜਪਦੇ ਹਾਂ, ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ ਆਪਾਂ ਬੜੇ ਸੁਖੈਨ ਜਿਹੇ ਤਰੀਕੇ ਨਾਲ ਪੜ੍ਹ ਕੇ ਲੰਘ ਗਏ। ਕਦੇ ਵਿਚਾਰ ਕੀਤੀ ਹੈ ਵੀ ਸਮਾਧੀ 'ਚ ਸਿੱਧ ਗਾ ਕਿਵੇਂ ਸਕਦੇ ਹੈ? ਸਮਾਧੀ ਵਿੱਚ ਤਾਂ ਕੋਈ ਆਪਣਾ ਆਪ ਭੁੱਲ ਜਾਂਦਾ, ਗੂੜੀ ਨੀਂਦ ਵਾਂਗੂ ਸਮਾਧੀ ਦੀ ਅਵਸਥਾ ਹੁੰਦੀ ਹੈ, ਤੇ ਸਮਾਧੀ ਦੀ ਉਸ ਅਵਸਥਾ ਦੇ ਵਿੱਚ ਕਿਵੇਂ ਕੋਈ ਗਾ ਸਕਦਾ? ਕਦੇ ਇਸ ਗੱਲ ਨੂੰ ਵਿਚਾਰ ਕੇ ਵੇਖੀਏ ਵੀ ਉਹ ਕਿੰਨਾ ਡੂੰਘਾ ਸਿਧਾਂਤ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਉੱਥੇ ਉਸ ਪੰਗਤੀ 'ਚ ਦੱਸ ਰਹੇ ਕਿ ਉਹ ਸਮਾਧੀ ਦੋ ਪ੍ਰਕਾਰ ਦੀ ਹੁੰਦੀ, ਇੱਕ ਨਿਰਵਿਕਲਪ ਸਮਾਧੀ, ਇੱਕ ਸਾਵਿਕਲਪ ਸਮਾਧੀ। ਉਹ ਵਿਸ਼ਾ ਲਮੇਰਾ ਹੋ ਜਾਏਗਾ, ਮੈਂ ਸੰਖੇਪ 'ਚ ਹੀ ਵਿਚਾਰ ਕਰਾਂ ਕਿ ਸਾਵਿਕਲਪ ਸਮਾਧੀ ਵਿੱਚ ਗਾਇਆ ਜਾ ਸਕਦਾ, ਨਿਰਵਿਕਲਪ ਸਮਾਧੀ 'ਚ ਨਹੀਂ ਗਾਇਆ ਜਾ ਸਕਦਾ। ਜਿੱਥੇ ਸਾਵਿਕਲਪ ਸਮਾਧੀ ਕਿਹਨੂੰ ਕਹਿੰਦੇ ਨੇ, ਜਿੱਥੇ ਧਿਆਨ ਧਿਆਤਾ ਧੇ ਦੀ ਤ੍ਰਿਪਟੀ ਬਣੀ ਹੋਵੇ ਉਹਨੂੰ ਸਾਵਿਕਲਪ ਸਮਾਧੀ ਕਹਿੰਦੇ ਆ। ਧਿਆਨ ਧਿਆਤਾ ਧੇ ਦੀ ਤ੍ਰਿਪਟੀ ਸਮਾਪਤ ਹੋ ਜਾਏ ਉਹਨੂੰ ਨਿਰਵਿਕਲਪ ਸਮਾਧੀ ਕਹਿੰਦੇ ਆ। ਤੋ ਸਾਵਿਕਲਪ ਸਮਾਧੀ ਦੀ ਅਵਸਥਾ ਵਿੱਚ ਪਰਮੇਸ਼ਰ ਨੂੰ ਗਾਇਆ ਜਾ ਸਕਦਾ, ਯਾਨੀ ਕਿ ਇੱਕ ਪੰਗਤੀ ਵਿੱਚ ਕਿੰਨਾ ਗੂੜਾ ਸਿਧਾਂਤ ਸਤਿਗੁਰੂ ਜੀ ਦੱਸ ਜਾਂਦੇ ਆ। ਤੋ ਬੜੇ ਬੜੇ ਗੁਣੀਆਂ ਵੱਲੋਂ ਜਿਹੜੀ ਬਾਣੀ ਉਚਾਰਨ ਕੀਤੀ ਗਈ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਗੁਣੀਆਂ ਦੀ ਬਾਣੀ ਦੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਜਦੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਮ੍ਰਿਤ ਬਚਨ ਪੜ੍ਹੀਏ ਤੇ ਪਾਤਸ਼ਾਹ ਜੀ ਵੀ ਇਹ ਬਚਨ ਸਪਸ਼ਟ ਕਰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਦੁਨੀਆਂ ਦੀਆਂ ਜਿੰਨੀਆਂ ਬਾਣੀਆਂ ਨੇ, ਸਿਰ ਨਾਮ ਹੁੰਦਾ ਸ਼੍ਰੋਮਣੀ ਦਾ, ਉਹਨਾਂ ਸਮਸਤ ਬਾਣੀਆਂ ਚੋਂ ਸਭ ਤੋਂ ਸ਼੍ਰੋਮਣੀ ਬਾਣੀ ਜਗਤ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਬਾਣੀਆਂ ਸਿਰ ਬਾਣੀ, ਇੱਥੇ ਕਹਿ ਰਹੇ ਨੇ ਮਹਾਰਾਜ ਤੁਹਾਡੇ ਜਿਹੜੇ ਬਚਨ ਹਨ ਇਹ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਦਸ ਪਾਤਸ਼ਾਹੀਆਂ ਦੇ ਬਚਨ ਨੇ ਸਾਰੀ ਬਾਣੀ, ਤੇ ਮਹਾਰਾਜ ਤੁਹਾਡੇ ਜਿਹੜੇ ਇਹ ਬਚਨ ਨੇ ਅਨੂਪ ਉਪਮਾ ਤੋਂ ਰਹਿਤ ਨੇ, ਕਿਸੇ ਗ੍ਰੰਥ ਦੀ ਕਿਸੇ ਵੀ ਸੰਸਾਰ ਦੇ ਵਿਦਿਆਵਾਨ ਦੀ ਲਿਖੀ ਹੋਈ ਪੋਥੀ ਦੀ ਉਪਮਾ ਦੇ ਕੇ ਨਹੀਂ ਕਿਹਾ ਜਾ ਸਕਦਾ ਵੀ ਤੁਹਾਡੀ ਬਾਣੀ ਉਹਨਾਂ ਬਾਣੀਆਂ ਵਾਂਗੂ ਹੈ, ਕਿਉਂਕਿ ਆਪ ਜੀ ਦੀ ਬਾਣੀ ਅਨੂਪ ਹੈ। ਫਿਰ ਮਹਾਰਾਜ ਜੀ ਤੁਹਾਡੀ ਜਿਹੜੀ ਚਾਲ ਹੈ ਉਹ ਨਿਰਾਲੀ ਹੈ, ਚਾਲ ਨਿਰਾਲੀ, ਨਿਰਾਲੀ ਚਾਲ ਦਾ ਮਤਲਬ ਹੈ ਵੀ ਸੰਸਾਰ ਤੋਂ ਵੱਖਰੀ ਖੇਡ ਹੈ। ਜਿਹੜੇ ਰੱਬ ਦੇ ਪਿਆਰੇ ਹਨ, ਪਰਮੇਸ਼ਰ ਦਾ ਭਜਨ ਕਰਨ ਵਾਲੇ, ਉਹਨਾਂ ਦੀ ਵੀ ਸੰਸਾਰ ਨਾਲੋਂ ਮਰਿਆਦਾ ਨਿਰਾਲੀ ਹੋ ਜਾਂਦੀ ਹੈ, ਵੱਖਰੀ ਹੋ ਜਾਂਦੀ ਹੈ। ਉਹ ਸੰਸਾਰੀਆਂ ਦੇ ਵਹਿਣ 'ਚ ਨਹੀਂ ਵਹਿੰਦੇ। ਬੱਬਰ ਸ਼ੇਰ ਹਮੇਸ਼ਾ ਪਾਣੀ ਦੇ ਵਹਿਣ ਦੇ ਨਾਲ ਨਹੀਂ ਵਹਿੰਦਾ, ਜਿੱਧਰੋਂ ਪਾਣੀ ਆਉਂਦਾ ਉਸ ਪਾਸੇ ਨੂੰ ਤਰ ਕੇ ਜਾਂਦਾ, ਇਹ ਉਹਦਾ ਸੁਭਾਅ ਹੈ। ਇਸੇ ਤਰ੍ਹਾਂ ਰੱਬ ਦੇ ਪਿਆਰੇ ਸੰਸਾਰ ਦੇ ਵਹਿਣ 'ਚ ਨਹੀਂ ਵਹਿੰਦੇ, ਉਹ ਸੰਸਾਰ ਤੋਂ ਵੱਖਰੇ ਹੋ ਕੇ ਨਿਰਾਲੇ ਹੋ ਕੇ ਚੱਲਦੇ ਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਭਗਤਾਂ ਤੈ ਸਹਿ ਸਾਰੀਆਂ, ਜੋੜ ਕਦੇ ਨਾ ਆਇਆ। ਦੁਨੀਆਂ ਦਾ ਸੁਭਾਅ ਕੀ ਹੋਵੇਗਾ, ਜਿੱਧਰ ਹਜ਼ਾਰ ਬੰਦਾ ਜਾ ਰਿਹਾ ਉਹਨਾਂ ਕਹਿਣਾ ਜਿੱਧਰ ਹਜ਼ਾਰ ਤੁਰਿਆ ਜਾਂਦਾ ਇਹਨਾਂ ਦੇ ਪਿੱਛੇ ਚੱਲੀਏ। ਇਹ ਆਮ ਦੁਨੀਆਂ ਦੀ ਫਿਤਰਤ ਹੈ, ਜਾ ਕੀ ਭੇਡਾ ਚਾਲ ਹੈ, ਚਲਤੇ ਕੇ ਪਾਛੈ ਚਲੈ, ਪਰਮਾਰਥ ਨਾ ਸੰਭਾਲ ਦੇਖੋ ਜਗ ਕੀ ਮੂੜਤਾ। ਜਗਤ ਦੇ ਜੀਵਾਂ ਦਾ ਸੁਭਾਅ ਹੈ ਕਿ ਜਿੱਧਰ 10,000 20,000 ਲੱਖ 2 ਲੱਖ ਬੰਦਾ ਤੁਰਿਆ ਜਾਂਦਾ ਉਹਨਾਂ ਦੀ ਬਿਰਤੀ ਹੋਵੇਗੀ ਵੀ ਉਸੇ ਪਾਸੇ ਜਾਈਏ ਜਿੱਧਰ ਜ਼ਿਆਦਾ ਗਿਣਤੀ ਹੈ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਬਿਲਕੁਲ ਉਹਨਾਂ ਤੋਂ ਉਲਟ ਹੋ ਕੇ ਇਕੱਲੇ ਦੁਕੱਲੇ ਹੁੰਦੇ, ਉਹਨਾਂ ਦੇ ਨਾਲ ਭੀੜ ਨਹੀਂ ਹੁੰਦੀ। ਮਹਾਤਮਾ ਬੁੱਧ ਨੇ ਬੜਾ ਪਿਆਰਾ ਬਚਨ ਕਿਹਾ, ਉਹ ਕਹਿੰਦਾ ਬਹੁਤੀ ਭੀੜ 'ਚ ਸਮਝਦਾਰ ਨਹੀਂ ਹੁੰਦੇ ਅਤੇ ਸਮਝਦਾਰਾਂ ਦੀ ਭੀੜ ਨਹੀਂ ਹੋਇਆ ਕਰਦੀ, ਕਿਉਂਕਿ ਉਹਨਾਂ ਦੀ ਸੰਸਾਰ ਨਾਲੋਂ ਜੁਗਤੀ ਨਿਰਾਲੀ ਹੁੰਦੀ, ਵੱਖਰੀ ਹੁੰਦੀ। ਉਹ ਲੋਕਾਂ ਦੇ ਵਹਿਣ ਦੇ ਨਾਲ ਨਾਲ ਨਹੀਂ ਵਹਿੰਦੇ। ਤੋ ਰੱਬ ਦੇ ਪਿਆਰਿਆਂ ਦੀ ਜਿਹੜੀ ਚਾਲ ਹੈ ਉਹ ਸੰਸਾਰ ਨਾਲੋਂ ਨਿਰਾਲੀ। ਤਾਂ ਇੱਥੇ ਕਹਿ ਰਹੇ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਤੁਹਾਡੀ ਜਿਹੜੀ ਚਾਲ, ਚਾਲ ਦਾ ਮਤਲਬ ਹੈ ਮਰਿਆਦਾ, ਜਿਹੜੀ ਮਰਿਆਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਦਿੱਤੀ ਹੈ ਗੁਰੂ ਖਾਲਸਾ ਜੀ, ਇਹ ਮਰਿਆਦਾ ਦੁਨੀਆਂ ਦੀ ਕਿਸੇ ਮਰਿਆਦਾ ਨਾਲ ਮੇਲ ਨਹੀਂ ਖਾਂਦੀ। ਚਾਰਾਂ ਵਰਣਾਂ ਦੀ ਮਰਿਆਦਾ ਸਤਿਗੁਰਾਂ ਨੇ ਸਿੱਖਾਂ ਨੂੰ ਦਿੱਤੀ ਹੈ, ਚਾਰੇ ਵਰਣ। ਚਾਰ ਵਰਣਾਂ ਦੀ ਲੋਕਾਂ ਨੇ ਵੱਖੋ ਵੱਖਰੀ ਮਰਿਆਦਾ ਦੱਸੀ ਹੈ। ਬ੍ਰਾਹਮਣ ਦਾ ਕੰਮ ਹੈ ਪਾਠ ਪੂਜਾ ਕਰਨਾ, ਛੱਤਰੀ ਦਾ ਕੰਮ ਹੈ ਲੜਨਾ ਭਿੜਨਾ, ਵੈਸ਼ ਦਾ ਕੰਮ ਹੈ ਵਪਾਰ ਕਰਨਾ ਖੇਤੀ ਕਰਨੀ, ਸ਼ੂਦਰ ਦਾ ਧਰਮ ਹੈ ਕਿ ਉਹਨੇ ਪਰਾਕਿਰਤ ਹੈ, ਪਰਾਕਿਰਤ ਦਾ ਮਤਲਬ ਹੁੰਦਾ ਵੀ ਨੌਕਰੀ ਚਾਕਰੀ ਕਰਨੀ, ਸੇਵਾ ਟਹਿਲ ਕਮਾਉਣੀ ਲੋਕਾਂ ਦੀ, ਇਹ ਸ਼ੂਦਰ ਦਾ ਕਰਮ ਕਿਹਾ। ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣਿਆਂ ਸਿੱਖਾਂ ਨੂੰ ਚਾਰੇ ਦੇ ਚਾਰੇ ਵਰਣਾਂ ਦੀ ਮਰਿਆਦਾ ਇੱਕੋ ਸਿੱਖ 'ਚ ਭਰ ਦਿੱਤੀ ਹੈ। ਅੰਮ੍ਰਿਤ ਵੇਲੇ ਉੱਠ ਕੇ ਜਦੋਂ ਅਸੀਂ ਸਾਧਨਾ ਕਰਦੇ ਹਾਂ, ਇਸ਼ਨਾਨ ਪਾਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਭਜਨ ਕਰਦੇ ਹਾਂ, ਉਸ ਵੇਲੇ ਸਾਡੇ ਅੰਦਰ ਬ੍ਰਾਹਮਣ ਦੀ ਬਿਰਤੀ ਕੰਮ ਕਰਦੀ ਹੈ, ਕਿਉਂਕਿ ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ। ਬ੍ਰਾਹਮਣ ਉਹ ਹੈ ਜਿਹੜਾ ਬ੍ਰਾਹਮਣ ਲਿਵ ਲਾਵੇ, ਇਹ ਬ੍ਰਾਹਮਣ ਦੀ ਪਰਿਭਾਸ਼ਾ। ਉਦੋਂ ਅਸੀਂ ਉਹ ਧਰਮ ਦੀ ਪਾਲਣਾ ਕਰਦੇ ਹਾਂ। ਸਾਡੇ ਦੇਸ਼ ਤੇ ਸਾਡੇ ਧਰਮ ਤੇ ਕੋਈ ਹਮਲਾਵਰ ਚੜ੍ਹ ਕੇ ਆਵੇ ਤੇ ਉਹਦੇ ਨਾਲ ਲੜਨ ਵਾਸਤੇ ਤਲਵਾਰ ਪਕੜ ਕੇ ਜੰਗ ਦੇ ਮੈਦਾਨ 'ਚ ਜੂਝਣਾ, ਉਦੋਂ ਅਸੀਂ ਛੱਤਰੀ ਧਰਮ ਦੀ ਪਾਲਣਾ ਕਰਦੇ ਹਾਂ। ਦੁਕਾਨ ਖੋਲ੍ਹੀ, ਵਪਾਰ ਕੀਤਾ, ਖੇਤੀ ਕੀਤੀ, ਉਦੋਂ ਸਾਡੇ 'ਚ ਵੈਸ਼ ਧਰਮ ਦੀ ਪਾਲਣਾ ਕਰਦੇ ਹਾਂ। ਔਰ ਜਦੋਂ ਗੁਰੂ ਘਰ ਵਿੱਚ ਆ ਕੇ ਕਦੇ ਜੋੜੇ ਝਾੜਦੇ ਹਾਂ, ਗੁਰੂ ਕੀਆਂ ਸੰਗਤਾਂ ਦੇ ਜੂਠੇ ਭਾਂਡੇ ਮਾਜਦੇ ਹਾਂ, ਉਦੋਂ ਸਾਡੇ ਅੰਦਰ ਉਹ ਸੇਵਾ ਦਾ ਭਾਵ ਸ਼ੂਦਰ ਭਾਵ ਹੈ। ਤੂੰ ਚਾਰੇ ਵਰਨ ਸਾਡੇ ਨਾਲ ਨਾਲ ਚੱਲਦੇ ਆ, ਕਿੰਨੀ ਨਿਰਾਲੀ ਮਰਿਆਦਾ ਨਾ ਸਤਿਗੁਰਾਂ ਨੇ ਆਪਣਿਆਂ ਸਿੱਖਾਂ ਨੂੰ ਇਹ ਨਿਰਾਲੀ ਮਰਿਆਦਾ ਦਿੱਤੀ, ਚਾਲ ਨਿਰਾਲੀ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੀ ਮਰਿਆਦਾ ਸਾਨੂੰ ਬਖਸ਼ਿਸ਼ ਕੀਤੀ ਹੈ, ਇਹ ਨਿਰਾਲੀ ਮਰਿਆਦਾ ਹੈ। ਦੁਨੀਆਂ ਦੀ ਹੋਰ ਕਿਸੇ ਧਰਮ ਦੀ ਮਜ਼ਹਬ ਦੇ ਨਾਲ ਇਹ ਚਾਲ, ਇਹ ਮਰਿਆਦਾ ਰਲਦੀ ਨਹੀਂ ਹੈ, ਮੇਲ ਨਹੀਂ ਖਾਂਦੀ ਹੈ। ਤੋ ਸਾਡੀ ਮਰਿਆਦਾ ਨਿਰਾਲੀ ਹੈ, ਕਿਉਂਕਿ ਸਾਡੇ ਸਾਹਿਬ ਜੀ ਦੀ ਮਰਿਆਦਾ ਨਿਰਾਲੀ ਹੈ। ਹਾਂਜੀ।
1: ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ।
0: ਹੇ ਮੋਹਨ, ਹੇ ਵਾਹਿਗੁਰੂ, ਜਿਹੜੇ ਤੈਨੂੰ ਇੱਕ ਨੂੰ ਮੰਨਦੇ ਨੇ, ਇੱਕ ਨੂੰ ਆਰਾਧਦੇ ਨੇ, ਇੱਕ ਨੂੰ ਧਿਆਉਂਦੇ ਨੇ, ਇੱਕ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਹੈ, ਸਿਰਫ ਇੱਕ ਨੂੰ, ਇੱਕ ਤੋਂ ਬਿਨਾਂ ਦੂਜੇ ਦਾ ਖਿਆਲ ਹੀ ਉਹਨਾਂ ਦੇ ਹਿਰਦਿਆਂ 'ਚ ਨਹੀਂ ਉਪਜਦਾ। ਪ੍ਰੋਫੈਸਰ ਪੂਰਨ ਸਿੰਘ ਜੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਬੜੇ ਵਿਦਵਾਨ ਮਹਾਂਪੁਰਖ ਹੋਏ ਹੈ, ਪ੍ਰੋਫੈਸਰ ਪੂਰਨ ਸਿੰਘ। ਉਹਨਾਂ ਨੇ ਇੱਕ ਮਹਾਂਪੁਰਖ ਦੀ ਜੀਵਨੀ ਲਿਖੀ ਹੈ, ਭਾਸ਼ਾ ਵਿਭਾਗ ਪੰਜਾਬ ਤੋਂ ਪੋਥੀ ਛਪਦੀ ਹੈ,

ਉਸੇ ਪ੍ਰੋਫੈਸਰ ਪੂਰਨ ਸਿੰਘ ਦਾ ਆਪਾਂ ਲੇਖ ਕਈ ਵਾਰੀ ਕਵਿਤਾ ਪੜ੍ਹਦੇ ਹਾਂ ਕਿ ਮਾਂ ਜਿਹਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ। ਉਹ ਪ੍ਰੋਫੈਸਰ ਪੂਰਨ ਸਿੰਘ, ਉਹਨਾਂ ਨੇ ਸਵਾਮੀ ਰਾਮ ਤੀਰਥ ਜੀ ਦੀ ਜੀਵਨੀ ਲਿਖੀ। ਉਹ ਲਿਖਦੇ ਆ ਵੀ ਸਵਾਮੀ ਰਾਮ ਤੀਰਥ ਇੱਕ ਯੂਨੀਵਰਸਿਟੀ ਚ ਪ੍ਰੋਫੈਸਰ ਸੀ ਤੇ ਉਹਨਾਂ ਵੇਲਿਆਂ ਚ ਪੈਂਡਲੂਮ ਘੜੀਆਂ ਹੁੰਦੀਆਂ, ਗਲਾਂ ਚ ਪਾ ਕੇ ਰੱਖਦੇ ਜਾਂ ਜੇਬ ਚ ਪਾ ਕੇ ਰੱਖਦੇ, ਤੇ ਉਹਨਾਂ ਕੋਲ ਇੱਕ ਘੜੀ ਹੁੰਦੀ ਤੇ ਅਕਸਰ ਜਦੋਂ ਲੋਕ ਉਹਨਾਂ ਨੂੰ ਟਾਈਮ ਪੁੱਛਦੇ ਤੇ ਉਹਨਾਂ ਨੇ ਉਹ ਆਪਣੀ ਘੜੀ ਜੇਬ ਚੋਂ ਕੱਢਣੀ, ਉੱਤੋਂ ਢੱਕਣ ਖੋਲਣਾ ਤੇ ਕਹਿਣਾ 1 ਵਜ ਗਿਆ। ਕੋਈ ਸਵੇਰੇ ਪੁੱਛ ਲਏ ਤਾਂ ਵੀ ਕਹਿਣਾ 1 ਵਜ ਗਿਆ, ਕੋਈ ਦੁਪਹਿਰੀ ਪੁੱਛੇ ਤਾਂ ਵੀ, ਜੇ ਕੋਈ ਸ਼ਾਮ ਨੂੰ ਪੁੱਛੇ ਤਾਂ ਵੀ, ਕੋਈ ਰਾਤ ਨੂੰ ਪੁੱਛੇ ਤਾਂ ਵੀ ਕਹਿਣਾ ਜੀ 1 ਵਜ ਗਿਆ। ਲੋਕਾਂ ਨੇ ਬੜੇ ਹੈਰਾਨ ਹੋਣਾ, ਕਹਿਣਾ ਵੀ ਜਦੋਂ ਵੀ ਟਾਈਮ ਪੁੱਛੀਏ ਉਦੋਂ ਕਹਿੰਦਾ 1 ਵਜ ਗਿਆ। ਇੱਕ ਦਿਨ ਉਹਨਾਂ ਪੁੱਛ ਹੀ ਲਿਆ ਪ੍ਰੋਫੈਸਰ ਰਾਮ ਤੀਰਥ ਨੂੰ, ਕਹਿੰਦੇ ਸਵਾਮੀ ਰਾਮ ਤੀਰਥ ਜੀ ਇਹ ਦੱਸੋ ਵੀ ਤੁਹਾਡੀ ਜਿਹੜੀ ਘੜੀ ਹੈ ਇਹਦੇ ਤੇ ਹਰ ਵੇਲੇ 1 ਹੀ ਵਜੇ ਦਾ ਕਿ ਹੋਰ ਟਾਈਮ ਨਹੀਂ ਹੁੰਦਾ? ਉਹ ਕਹਿੰਦਾ ਇਹ ਰਾਮ ਦੀ ਘੜੀ ਹੈ ਤੇ ਰਾਮ ਦੀ ਘੜੀ ਤੇ ਸਦਾ 1 ਹੀ ਰਹਿੰਦਾ, ਉੱਥੇ 2 ਹੈ ਹੀ ਨਹੀਂ। 2 ਤਾਂ ਦੁਨੀਆਂ ਦੀਆਂ ਘੜੀਆਂ ਤੇ ਵੱਜਦੇ ਆ, ਪਰਮੇਸ਼ਰ ਦੀ ਘੜੀ ਵਿੱਚ ਤਾਂ ਸਦਾ ਹੀ 1 ਹੈ। ਤੂੰ ਇੱਥੇ ਕਹਿ ਰਹੇ ਨੇ ਕਿ ਹੇ ਵਾਹਿਗੁਰੂ ਜਿਹੜੇ ਤੈਨੂੰ 1 ਨੂੰ ਧਿਆਉਂਦੇ ਆ, ਮੋਹਨ ਤੂੰ ਮਨ ਹੈ 1 ਜੀ, ਹੇ ਮੋਹਨ ਜਿਹੜੇ ਤੈਨੂੰ 1 ਨੂੰ ਮੰਨਦੇ ਨੇ, 1 ਨੂੰ ਆਰਾਧਦੇ ਨੇ, 1 ਨੂੰ ਹੀ ਆਪਣੇ ਹਿਰਦੇ ਚ ਵਸਾਉਂਦੇ ਆ, 1 ਤੋਂ ਬਿਨਾਂ ਦੂਸਰਾ ਭਾਵ ਉਹਨਾਂ ਦੇ ਹਿਰਦਿਆਂ ਚ ਉਪਜਦਾ ਹੀ ਨਹੀਂ, ਹੇ ਵਾਹਿਗੁਰੂ ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ ਕਿ ਅਵਰ ਸਭ ਰਾਲੀ। ਰਾਲੀ ਕਿਹਨੂੰ ਕਹਿੰਦੇ? ਖਾਕ ਨੂੰ, ਮਿੱਟੀ ਨੂੰ, ਖੇ ਨੂੰ। ਤੈਨੂੰ 1 ਨੂੰ ਮੰਨਣ ਤੋਂ ਬਾਅਦ ਬਾਕੀ ਉਹ ਸਾਰਾ ਕੁਝ ਖਾਕ ਹੀ ਸਮਝਦੇ ਆ ਵੀ ਇਹ ਸਭ ਕੁਝ ਖੇ ਹੀ ਹੈ, ਕੁਝ ਵੀ ਨਹੀਂ, ਸਭ ਕੁਝ ਖੇ ਹੈ, ਨਾਸ਼ਵਾਨ ਹੈ ਨਾ ਸਾਰਾ ਕੁਝ। ਇੱਕ ਅਕਾਲ ਪੁਰਖ ਦੀ ਹਸਤੀ ਸਦਾ ਰਹਿਣ ਵਾਲੀ ਹੈ, ਉਹਦੀ ਹਸਤੀ ਕਦੇ ਬਿਨਸਦੀ ਨਹੀਂ ਹੈ, ਉਹਦੀ ਹਸਤੀ ਸਦੈਵੀ ਹੈ। ਇਸ ਕਰਕੇ 1 ਨੂੰ ਮੰਨਣ ਵਾਲੇ ਬਾਕੀ ਸਾਰੇ ਜਗਤ ਨੂੰ ਰਾਲੀ ਖਾਕ ਰੂਪ ਕਰਕੇ ਹੀ ਵੇਖਦੇ ਹੈ ਵੀ ਇਹ ਸਾਰਾ ਜਗਤ ਖੇ ਰੂਪ ਹੈ, ਖਾਕ ਹੀ ਹੈ। ਜਦੋਂ ਖਾਕ ਰੂਪ ਕਰਕੇ ਜਗਤ ਨੂੰ ਵੇਖਣਾ ਤੇ ਫਿਰ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਆਪਾਂ ਆਸਾ ਜੀ ਦੀ ਵਾਰ ਚ ਰੋਜ਼ ਪੜ੍ਹਦੇ ਹਾਂ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਇਹ ਸਾਰਾ ਜਗਤ ਕੂੜ ਝੂਠ ਹੈ, ਨਾਸ਼ਵਾਨ ਹੈ। ਰਾਲੀ ਮਤਲਬ ਦਾ, ਰਾਲੀ ਦਾ ਮਤਲਬ ਹੁੰਦਾ ਵੀ ਖਾਕ, ਨਾਸ਼ਵਾਨ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉ ਮੈਂ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਸਭ ਮਿਥਿਆ ਹੈ, ਖਾਕ ਹੈ। ਹੇ ਵਾਹਿਗੁਰੂ 1 ਤੂੰ ਹੀ ਸਦਾ ਸੱਚ ਰਹਿਣ ਵਾਲਾ ਸਦੈਵੀ ਹਸਤੀ ਹੈ, ਔਰ 1 ਤੈਨੂੰ ਹੀ ਉਹ ਮੰਨਦੇ ਹੈ, ਤੇਰੇ ਤੋਂ ਬਿਨਾਂ ਬਾਕੀ ਸਾਰੇ ਜਗਤ ਨੂੰ ਰਾਲੀ ਖਾਕ ਰੂਪ ਕਰਕੇ ਜਾਣਦੇ। ਜਦੋਂ ਸਤਨਾਮ ਕਹਿੰਦੇ ਹਾਂ ਨਾ ਆਪਾਂ, ਤੂੰ ਸਤਨਾਮ ਕਹਿੰਦੇ ਹਾਂ ਫਿਰ ਸਮਝ ਆਉਂਦੀ ਹੈ ਵੀ ਜੇ ਨਾਮ ਸੱਤ ਹੈ ਤੇ ਇਹਦਾ ਮਤਲਬ ਉਹਦੇ ਤੋਂ ਬਿਨਾਂ ਬਾਕੀ ਜੋ ਕੁਝ ਹੈ ਸਭ ਝੂਠ ਹੈ, ਬਿਨਸਣੇ ਵਾਲਾ ਹੈ ਆਪਣੇ ਆਪ ਹੀ ਉਹਦਾ। ਜੇ ਦਿਨ ਕਹਾਂਗੇ ਤੇ ਰਾਤ ਆਪਣੇ ਆਪ ਹੀ ਚੇਤੇ ਆ ਜਾਏਗੀ, ਪਾਪ ਕਵਾਂਗੇ ਤੇ ਪੁੰਨਾਂ ਦਾ ਸਿਮਰਨ ਆਪਣੇ ਆਪ ਹੀ ਆਵੇਗਾ, ਧਰਮ ਕਹਿੰਦੇ ਆ ਧਰਮ ਵੀ ਚੇਤੇ ਆਉਂਦਾ। ਤੂੰ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਆ ਹੀ ਸਾਰਾ ਜਗਤ ਨਾਸ਼ਵਾਨ ਪ੍ਰਤੀਤ ਹੋਣ ਲੱਗ ਪੈਂਦਾ। ਇਸ ਕਰਕੇ ਗੁਰਸਿੱਖ ਗੁਰਮੰਤਰ ਦਾ ਅਭਿਆਸ ਪੁਨਾ ਪੁਨਾ ਇਸ ਭਾਵਨਾ ਨਾਲ ਕਰਦੇ ਹੈ ਕਿ ਵਾਹਿਗੁਰੂ ਵਾਹਿਗੁਰੂ ਜਪਦਿਆਂ ਉਹਨਾਂ ਦੀ ਸੁਰਤ ਵਿੱਚ ਇਹ ਸੰਸਾਰ ਦੀ ਪਕੜ ਨਾ ਰਹੇ ਕਿ ਇਹ ਸੰਸਾਰ ਨਾਸ਼ਵਾਨ ਹੈ, ਬਿਨਸ ਜਾਣ ਵਾਲਾ ਹੈ। ਇਸ ਭਾਵਨਾ ਨੂੰ ਆਪਣੇ ਹਿਰਦੇ 'ਚ ਰੱਖ ਕੇ ਗੁਰਮੁਖ ਨਾਮ ਦੀ ਕਮਾਈ ਕਰਦੇ ਹਨ ਔਰ ਜਪਦੇ ਹਨ।

ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਡੇਰਿਆਂ ਤੇ ਸਿਵਾ ਅੰਮ੍ਰਿਤ ਵੇਲੇ ਤੇ ਸੰਧਿਆ ਵੇਲੇ ਉਹ ਨਾਮ ਦੀਆਂ ਗੂੰਜਾਂ ਪੈਂਦੀਆਂ। ਜਿਵੇਂ ਵੀ ਕੋਈ ਜਪੇ, ਕੋਈ ਇਸ ਤਰ੍ਹਾਂ ਜਪ ਲੈਂਦਾ, ਕੋਈ ਜਪ ਲੈਂਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿਵੇਂ ਮਰਜ਼ੀ ਕੋਈ ਜਪੇ। ਜਪਣਾ ਜ਼ਰੂਰੀ ਹੈ। ਨਾਮ ਦੀ ਸਾਧਨਾ ਜਿਵੇਂ ਜਿਵੇਂ ਕਰੀਏ ਤੇ ਸੰਸਾਰ ਨਾਸ਼ਵਾਨ ਪ੍ਰਤੀਤ ਹੋਣ ਲੱਗ ਪੈਂਦਾ। ਜਿਵੇਂ ਜਿਵੇਂ ਨਾਮ ਹਿਰਦੇ ਚ ਪਰਪੱਕ ਹੁੰਦਾ, ਸੰਸਾਰ ਬਿਥਿਆ ਭਾਸਣ ਲੱਗ ਪੈਂਦਾ, ਕੁਝ ਵੀ ਸੱਚ ਨਹੀਂ। ਇੱਕ ਦਿਨ ਇਹ ਅਵਸਥਾ ਜਾ ਬਣਦੀ ਹੈ ਵੀ ਕੀ ਫੜਨਾ ਤੇ ਕੀ ਛੱਡਣਾ, ਪਕੜਨਾ ਕੀ ਹੈ ਤੇ ਛੱਡਣਾ ਕੀ ਹੈ, ਜਦੋਂ ਕੁਝ ਹੈ ਹੀ ਨਹੀਂ ਤੇ ਫੜਨਾ ਕੀ ਹੈ ਤੇ ਛੱਡਣਾ ਕੀ ਹੈ। ਆਖੋ ਸਤਨਾਮ ਸ੍ਰੀ। ਜਦੋਂ ਕੁਝ ਹੈ ਹੀ ਨਹੀਂ, ਸੁਪਨੇ ਵਿੱਚ ਸਾਨੂੰ ਬਹੁਤ ਕੁਝ ਦਿਸਦਾ। ਸਾਡੇ ਨਾਲ ਤਿੰਨ ਸਰੀਰ ਨੇ, ਸਥੂਲ, ਸੂਕਸ਼ਮ ਤੇ ਕਾਰਨ। ਸਥੂਲ ਸਰੀਰ ਆਹ ਜਿਹੜਾ ਸਾਡਾ ਹੁਣ ਗੁਰੂ ਕੀ ਸੰਗਤ 'ਚ ਬੈਠਾ, ਇਸ ਵੇਲੇ ਕਥਾ ਕਰ ਰਹੇ ਹਾਂ, ਸੁਣ ਰਹੇ, ਇਹਨੂੰ ਜਾਗਰਤ ਅਵਸਥਾ ਕਹਿੰਦੇ। ਜਾਗਰਤ ਅਵਸਥਾ 'ਚ ਸਥੂਲ ਸਰੀਰ ਚੱਲਦਾ। ਦੂਸਰੀ ਅਵਸਥਾ ਹੈ ਵੀ ਜਦੋਂ ਲੇਟ ਗਏ ਤੇ ਸੁਪਨਾ ਆਇਆ, ਸੁਪਨੇ ਵਿੱਚ ਵੀ ਅਸੀਂ ਆਪਣੇ ਸਰੀਰ ਨੂੰ ਵੇਖਦੇ ਹਾਂ। ਸਥੂਲ ਸਰੀਰ ਤਾਂ ਬੈੱਡ ਤੇ ਪਿਆ ਹੁੰਦਾ, ਪਰ ਸੁਪਨੇ 'ਚ ਅਸੀਂ ਭੱਜ ਨੱਠ ਰਹੇ ਹਾਂ। ਉਹ ਕਿਹੜਾ ਸਰੀਰ ਹੈ? ਉਹਨੂੰ ਕਹਿੰਦੇ ਨੇ ਸੂਕਸ਼ਮ ਸਰੀਰ। ਫਿਰ ਇੱਕ ਤੀਸਰਾ ਸਰੀਰ ਹੈ ਕਾਰਨ ਸਰੀਰ, ਜਿਹੜਾ ਜਦੋਂ ਅਸੀਂ ਗੂੜੀ ਨੀਂਦ 'ਚ ਚਲੇ ਜਾਂਦੇ ਹਾਂ, ਬਿਲਕੁਲ ਪਤਾ ਹੀ ਨਹੀਂ ਲੱਗਦਾ ਕਿੱਥੇ ਪਏ ਹਾਂ, ਉੱਥੇ ਜਿਹੜਾ ਸਰੀਰ ਕੰਮ ਕਰਦਾ ਉਹਨੂੰ ਕਹਿੰਦੇ ਨੇ ਕਾਰਨ ਸਰੀਰ। ਤਿੰਨ ਸਰੀਰ ਨੇ। ਸਥੂਲ ਸਰੀਰ ਇੱਥੇ ਰਹਿ ਜਾਣਾ, ਜਿਹੜਾ ਲੇਖਾ ਜੋਖਾ ਹੈ ਨਾ ਧਰਮ ਰਾਜੇ ਦਾ, ਉਹ ਸਾਡੇ ਸੂਕਸ਼ਮ ਸਰੀਰ ਨੇ ਦੇਣਾ। ਜਿਹੜਾ ਸਥੂਲ ਸਰੀਰ ਹੈ, ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ, ਆਕਾਸ਼, ਜਲ, ਵਾਯੂ, ਧਰਤੀ, ਅਗਨੀ। ਔਰ ਜਿਹੜਾ ਸੂਕਸ਼ਮ ਸਰੀਰ ਹੈ, ਉਹ 17 ਤੱਤਾਂ ਦਾ ਬਣਿਆ ਹੋਇਆ। 17 ਤੱਤ ਕਿਹੜੇ ਨੇ? 5 ਨੇ ਸ਼ਬਦ, ਸਪਰਸ਼, ਰੂਪ, ਰਸ, ਗੰਧ, 5 ਹੋ ਗਏ। ਫਿਰ ਨੇ 5 ਗਿਆਨ ਇੰਦਰੇ, ਅੱਖਾਂ, ਨਾਸਕਾ, ਚਮੜੀ, ਜ਼ੁਬਾਨ। ਫਿਰ 5 ਗਿਆਨ ਇੰਦਰਿਆਂ ਦੇ ਨਾਲ ਨੇ 5 ਕਰਮ ਇੰਦਰੇ, ਟੋਟਲ ਹੋ ਗਏ 15। ਫਿਰ 16 ਹੈ ਮਨ ਤੇ 17 ਹੈ ਬੁੱਧੀ। ਉਹਨਾਂ 17 ਤੱਤਾਂ ਦਾ ਬਣਿਆ ਹੋਇਆ ਸਾਡਾ ਸੂਕਸ਼ਮ ਸਰੀਰ। ਤੇ ਜਿਹੜਾ ਕਾਰਨ ਸਰੀਰ ਹੈ, ਉਹ ਸਿਰਫ ਇੱਕੋ ਤੱਤ ਦਾ ਬਣਿਆ, ਉਹ ਬਣਿਆ ਹੈ ਅਵਿਦਿਆ ਦਾ, ਅਗਿਆਨ ਤੋਂ ਬਣਿਆ ਹੋਇਆ। ਖੈਰ, ਜਦੋਂ ਸੁਪਨੇ ਵਿੱਚ ਅਸੀਂ ਕੋਈ ਚੀਜ਼ ਵੇਖਦੇ ਹਾਂ, ਉਹ ਨਾ ਤਾਂ ਅਸੀਂ ਫੜ ਸਕਦੇ ਹਾਂ ਨਾ ਤਿਆਗ ਸਕਦੇ ਹਾਂ, ਕਿਉਂਕਿ ਉਹ ਹੁੰਦੀ ਨਹੀਂ। ਆਖੋ ਸਤਨਾਮ ਸ੍ਰੀ। ਜੋ ਹੈ ਹੀ ਨਹੀਂ, ਦਿਸ ਤਾਂ ਰਹੀ ਹੈ ਪਰ ਹੈ ਹੀ ਨਹੀਂ, ਜੋ ਹੈ ਹੀ ਨਹੀਂ ਉਹਨੂੰ ਫੜਨਾ ਕੀ ਤੇ ਛੱਡਣਾ ਕੀ। ਇਹ ਜਗਤ ਵੀ ਸੁਪਨੇ ਦੇ ਮਨਿੰਦਾ। ਜਿਵੇਂ ਕੋਈ ਗੁਰਮੁਖ ਨਾਮ ਦਾ ਅਭਿਆਸ ਕਰਦੇ ਆ, ਆਪਣੀ ਸੁਰਤ ਨੂੰ ਉੱਚੀਆਂ ਚੁੱਕ ਲੈਂਦਾ, ਉਹਨੂੰ ਸੰਸਾਰ ਵਿੱਚ ਉਹ ਵੇਖਦਾ ਵੀ ਕੀ ਫੜਨਾ ਤੇ ਕੀ ਛੱਡਣਾ, ਇਹ ਤਾਂ ਹੈ ਹੀ ਨਹੀਂ, ਇਹ ਤਾਂ ਨਾਸ਼ਵਾਨ ਹੈ। ਤੋ ਇਸ ਤਰ੍ਹਾਂ ਨਾਮ ਦੇ ਵਿੱਚ ਉਹਦੀ ਸੁਰਤ ਜੁੜ ਜਾਂਦੀ ਹੈ। ਇੱਕ ਅਕਾਲ ਪੁਰਖ ਪਰਮੇਸ਼

0: ਕਾਲ ਪੁਰਖ ਨੂੰ ਮੰਨਦੇ ਨੇ, ਮਨ ਹੈ ਤਾਂ ਏਕ ਅਲੇਖ ਠਾਕੁਰ। ਪਰਮੇਸ਼ਰ ਨੇ ਸਾਰਿਆਂ ਦੇ ਮੱਥੇ ਤੇ ਲੇਖ ਲਿਖੇ ਨੇ, ਪਰ ਉਹਦੇ ਤੇ ਕਿਸੇ ਨੇ ਲੇਖ ਨਹੀਂ ਲਿਖੀ। ਉਹ ਅਲੇਖ ਹੈ, ਉਹ ਲੇਖ ਤੋਂ ਰਹਿਤ ਹੈ, ਉਹ ਠਾਕੁਰ ਹੈ, ਸਾਰੇ ਜਗਤ ਦਾ ਮਾਲਕ ਹੈ। ਤੇ ਜਿਸ ਨੂੰ ਜਿਸ ਨੇ ਸਾਰੀ ਕਲਾ ਧਾਰਨ ਕੀਤੀ ਹੋਈ, ਸਾਰੇ ਜਗਤ ਦੀ ਜਿਹੜੀ ਕਲਾ ਹੈ ਉਹ ਅਕਾਲ ਪੁਰਖ ਨੇ ਧਾਰਨ ਕੀਤੀ ਹੋਈ ਹੈ, ਯਾਨੀ ਕਿ ਉਹ ਸਰਵ ਸ਼ਕਤੀਮਾਨ ਹੈ, ਸਾਰੀਆਂ ਕਲਾਵਾਂ ਦਾ ਮਾਲਕ ਹੈ।
1: ਦੁੱਧ ਬਚਨ ਗੁਰ ਕੈ ਵਸ ਕੀਆ ਆਦਿ ਪੁਰਖ ਬਨਵਾਰੀਆ।
0: ਹੇ ਆਦਿ ਪੁਰਖ, ਹੇ ਸੰਸਾਰ ਰੂਪੀ ਬਨ ਦੇ ਮਾਲਕ, ਬਨਵਾਰੀਆ ਦਾ ਮਤਲਬ ਹੁੰਦਾ ਬਨ ਨਾਮ ਹੈ ਬਗੀਚੇ ਦਾ, ਵਾਰੀ ਨਾਮ ਹੈ ਮਾਲੀ ਦਾ, ਜਿਹੜਾ ਇਹ ਸੰਸਾਰ ਰੂਪੀ ਬਾਗ ਦਾ ਮਾਲੀ ਹੈ ਉਹਨੂੰ ਕਹਿੰਦੇ ਨੇ ਬਨਵਾਰੀਆ। ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਨੇ, ਹਰ ਕਾ ਬਾਗਰਾ ਨਾਚੈ ਪਿੰਧੀ ਮੈਂ ਸਾਗਰਾ। ਇਹ ਸੰਸਾਰ ਹਰੀ ਦਾ ਬਗੀਚਾ, ਹਰੀ ਇਹਦਾ ਮਾਲੀ ਹੈ। ਕਹਿੰਦੇ ਹੇ ਬਨਵਾਰੀ, ਹੇ ਅਕਾਲ ਪੁਰਖ, ਹੇ ਵਾਹਿਗੁਰੂ, ਤੂੰ ਸਾਰੇ ਜਗਤ ਦਾ ਆਦ ਹੈ, ਮੁੱਢ ਹੈ। ਜਿਹੜੇ ਗੁਰਮੁਖ ਨੇ, ਉਹਨਾਂ ਗੁਰਮੁਖਾਂ ਨੇ ਗੁਰੂ ਦੇ ਬਚਨਾਂ ਦੁਆਰਾ ਤੈਨੂੰ ਆਪਣੇ ਵਸ ਕਰ ਲਿਆ। ਪਰਮੇਸ਼ਰ ਨੇ ਸਾਰੇ ਜਗਤ ਨੂੰ ਵਸ ਕੀਤਾ ਤੇ ਪਰਮੇਸ਼ਰ ਨੂੰ ਉਹਦੇ ਪਿਆਰਿਆਂ ਨੇ ਆਪਣੇ ਵਸ ਕੀਤਾ ਹੋਇਆ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਤੇਰੇ ਪਿਆਰਿਆਂ ਮਹਾਂਪੁਰਖਾਂ ਨੇ, ਹੇ ਵਾਹਿਗੁਰੂ, ਤੈਨੂੰ ਆਪਣੇ ਵਸ ਕੀਤਾ ਹੋਇਆ।
1: ਤੂੰ ਆਪ ਚੱਲਿਆ, ਆਪ ਰਹਿਆ, ਆਪ ਸਭ ਕਲ ਧਾਰੀਆ।
0: ਹੇ ਪ੍ਰਭੂ, ਤੂੰ ਆਪ ਹੀ ਜਗਤ ਵਿੱਚ ਆਉਣਾ, ਜੀਵਾਂ ਵਿੱਚ ਟਰੈਵਲ ਕਰਦਾ। ਜਿੰਨੇ ਆਪਾਂ ਸਾਰੇ ਜੀ ਹਾਂ, ਜੀ ਜੰਤ ਨੇ ਸਾਰਿਆਂ ਚ ਪਰਮੇਸ਼ਰ ਦੀ ਚੇਤਨ ਸੱਤਾ, ਤੇ ਜਦੋਂ ਇਹ ਜੀਵ ਸਰੀਰ ਛੱਡ ਜਾਂਦੇ ਹੈ ਉਦੋਂ ਜਾਂਦਾ ਕੌਣ ਹੈ? ਉਹ ਆਪ ਹੀ ਚੱਲਦਾ ਹੈ। ਤੂੰ ਆਪ ਹੀ ਚੱਲਦਾ ਹੈ, ਤੂੰ ਆਪ ਹੀ ਅਸਥਿਰ ਵੀ ਹੈ, ਤੂੰ ਚੱਲਦਾ ਵੀ ਹੈ, ਤੂੰ ਸਥਿਰ ਵੀ ਹੈ। ਘੜਾ ਲੈ ਲੈਂਦੇ ਆਪਾਂ, ਖਾਲੀ ਘੜਾ ਹੋਵੇ ਮਿੱਟੀ ਦਾ, ਉਹਦੇ 'ਚ ਜਿਹੜਾ ਆਕਾਸ਼ ਹੈ, ਖਾਲੀ ਜਗ੍ਹਾ, ਉਹਨੂੰ ਘਟਾ ਆਕਾਸ਼ ਕਹਿੰਦੇ ਆ। ਉਹ ਲੈ ਕੇ ਤੁਰ ਪੋ, ਆਕਾਸ਼ ਤੁਰਿਆ ਜਾਂਦਾ। ਇਹੀ ਕਹਾਂਗੇ ਨਾ ਵੀ ਵਿੱਚ ਜਿਹੜੇ ਘੜੇ ਦੇ ਵਿੱਚ ਖਾਲੀ ਥਾਂ, ਉਹ ਤੁਰੀ ਜਾਂਦੀ ਹੈ, ਪਰ ਜਿਹੜਾ ਬਾਹਰ ਆਕਾਸ਼ ਹੈ ਘੜੇ ਤੋਂ ਬਾਹਰ, ਉਹ ਤਾਂ ਤੁਰਦਾ ਨਹੀਂ, ਉਹ ਤਾਂ ਸਥਿਰ ਹੈ। ਉਹ ਘੜਾ ਤੋੜ ਦਿਓ ਤੇ ਉਹਦੇ ਵਿਚਲੀ ਖਾਲੀ ਜਗ੍ਹਾ ਜਿਹੜੀ ਬਾਹਰਲਾ ਆਕਾਸ਼ ਹੈ ਉਹਦੇ 'ਚ ਮਿਲ ਜਾਂਦੀ ਹੈ। ਫਿਰ ਕੌਣ ਚੱਲਿਆ ਤੇ ਕੌਣ ਗਿਆ? ਲੀਲਾ ਹੀ ਹੈ ਨਾ ਅਕਾਲ ਪੁਰਖ ਦੀ। ਇਸ ਕਰਕੇ ਕਹਿੰਦੇ, ਹੇ ਵਾਹਿਗੁਰੂ, ਤੂੰ ਸਦਾ ਅਸਥਿਰ ਰਹਿਣ ਵਾਲਾ ਹੈ, ਤੂੰ ਆਪ ਚੱਲਿਆ ਤੇ ਆਪ ਹੀ, ਹੇ ਵਾਹਿਗੁਰੂ, ਤੂੰ ਸਦਾ ਅਸਥਿਰ ਰਹਿਣ ਵਾਲਾ, ਤੂੰ ਕਿਤੇ ਨਹੀਂ ਜਾਣ ਵਾਲਾ, ਤੂੰ ਆਪ ਹੀ ਸਾਰੀ ਕਲਾ ਨੂੰ ਧਾਰਨ

ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ

ਸੰਤ ਸੁਖ ਮਨ ਆਏ ਵਸਿਆ ਜਨੇ ਇੱਛਾ ਸਭ ਪੁਜਾਈਆਂ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਇ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ। ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ।

ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ।

ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਰਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਗੁਰੂ ਕਲਗੀਧਰ ਸਵਾਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਦੀਨ ਦੁਨੀ ਕੇਵਾਲੀ ਜੁਗੋ ਜੁਗ ਅਟਲ ਗਰੀਬ ਨਿਵਾਜ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਿਸ਼ ਕਰਨੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਮਨਜਿੰਦਰ ਸਿੰਘ ਜੀ ਸਮੁੱਚੇ ਹੀ ਪਰਿਵਾਰ ਵੱਲੋਂ ਮਹਾਰਾਜ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਕਿਰਪਾ ਕਰਨੀ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਭਾਈ ਰਵਿੰਦਰ ਸਿੰਘ ਜੀ ਤੰਬੜ ਸਮੁੱਚੇ ਹੀ ਪਰਿਵਾਰ ਵੱਲੋਂ ਮਹਾਰਾਜ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਬੇਨਤੀ ਹੈ ਮਹਾਰਾਜ ਜੀ ਨਵੇਂ ਘਰ ਦੇ ਪ੍ਰਾਰੰਭ ਕੀਤੇ ਹੋਏ ਕਾਰਜ ਆਪ ਜੀ ਕਿਰਪਾ ਕਰਕੇ ਨਿਰਵਿਘਨਤਾ ਸਹਿਤ ਰਾਸ ਕਰਨੇ ਦੇਹ ਅਰੋਗਤਾ ਤੰਦਰੁਸਤੀਆਂ ਸਮੁੱਚੇ ਹੀ ਪਰਿਵਾਰ ਨੂੰ ਬਖਸ਼ਿਸ਼ ਕਰਨੀਆਂ ਭਾਵਨਾਵਾਂ ਨੂੰ ਭਾਗ ਲਾਉਣੇ ਸੇਵਕ ਪਰਿਵਾਰਾਂ ਦੀਆਂ ਸੇਵਾਵਾਂ ਪ੍ਰਵਾਨ ਕਰ ਲੈਣੀਆਂ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸੇ ਦੀ ਦਾਤ ਬਖਸ਼ਣੀ ਅਰੰਭੇ ਹੋਏ ਕਾਰਜ ਰਾਸ ਕਰਨੇ ਜੀ ਆਉਣ ਵਾਲੇ ਸਮੇਂ ਵਿੱਚ ਅਰੰਭਣ ਜਾ ਰਹੇ ਕਾਰਜਾਂ ਵਿੱਚ ਸਫਲਤਾਈਆਂ ਕਾਮਯਾਬੀਆਂ ਬਖਸ਼ਣੀਆਂ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਮਾੜੀ ਭੈੜੀ ਸੰਗਤ ਤੋਂ ਬਚਾ ਕੇ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ ਮਹਾਰਾਜ ਅੰਗ ਔਰ ਸੰਗ ਸਹਾਈ ਹੋਣਾ ਜੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ

ਮੰਨਣ ਕਰਨ ਦੀ ਬਲ ਬੁੱਧੀ ਸੋ ਜੀ ਸਮਰੱਥਾ ਬਖਸ਼ਣੀ ਜੀ। ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਗਰੀਬ ਨਿਵਾਜ ਸ਼ਹਿਨਸ਼ਾਹ ਜੀ ਦੇ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰਬਾਣੀ ਪੜ੍ਹ ਸੁਣ ਕੇ ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਤਹਿ ਦਿਲ ਤੋਂ ਧੰਨਵਾਦੀ ਹਾਂ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ, ਜੋ ਰੋਜ਼ਾਨਾ ਹੀ ਲੜੀਵਾਰ ਪਾਵਨ ਗੁਰਬਾਣੀ ਦੀ ਵਿਚਾਰ ਨਾਲ ਆਪ ਸੰਗਤਾਂ ਨੂੰ ਸ਼ਰਸ਼ਾਰ ਕਰਦੇ ਹਨ। ਰਹਿੰਦੇ ਮਈ ਦੇ ਸਾਰੇ ਮਹੀਨੇ ਤੱਕ ਉਹਨਾਂ ਨੇ ਆਪ ਸੰਗਤਾਂ ਨੂੰ ਦੋਨੋਂ ਸਮੇਂ ਗੁਰਬਾਣੀ ਦੀ ਕਥਾ ਔਰ ਗੁਰ ਇਤਿਹਾਸ ਦੀ ਵਿਚਾਰ ਨਾਲ ਨਿਹਾਲ ਕਰਨਾ ਹੈ। ਵੱਧ ਚੜ੍ਹ ਕੇ ਆਪ ਜੀ ਨੇ ਪਹੁੰਚ ਕੇ ਲਾਹੀ ਪ੍ਰਾਪਤ ਕਰਨੇ। ਆਪ ਸੰਗਤਾਂ ਨੂੰ ਭਲੀ ਭਾਂਤ ਇਸ ਗੱਲ ਦੀ ਜਾਣਕਾਰੀ ਹੈ ਕਿ ਕੱਲ 9 ਮਈ ਦਿਨ ਸ਼ਨੀਵਾਰ ਮਹਾਨ ਸਾਲਾਨਾ ਨਗਰ ਕੀਰਤਨ ਕੈਲਗਰੀ ਦੀਆਂ ਸੰਗਤਾਂ ਵੱਲੋਂ ਉਲੀਕਿਆ ਗਿਆ ਹੈ। ਸਵੇਰੇ 9:30 ਵਜੇ ਨਗਰ ਕੀਰਤਨ ਦੀ ਰਵਾਨਗੀ ਹੋਣੀ ਹੈ। ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸਿੰਘਾਂ ਨੇ ਬਸੰਤੀ ਜਾਂ ਨੀਲੇ ਰੰਗ ਦੀਆਂ ਦਸਤਾਰਾਂ ਸਜਾ ਕੇ, ਬੀਬੀਆਂ ਨੇ ਬਸੰਤੀ ਜਾਂ ਨੀਲੇ ਰੰਗ ਦੀਆਂ ਚੁੰਨੀਆਂ ਸਜਾ ਕੇ ਨਗਰ ਕੀਰਤਨ ਦੀ ਸੋਭਾ ਨੂੰ ਵਧਾਉਣਾ, ਸਤਿਗੁਰੂ ਗਰੀਬ ਨਿਵਾਜ ਗੁਰੂ ਕਲਗੀਧਰ ਸਾਹਿਬ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ, ਅੱਜ ਸ਼ਾਮ 6:50 ਤੋਂ ਲੈ ਕੇ 9:30 ਵਜੇ ਤੱਕ ਬਾਹਰ ਖੁੱਲ੍ਹੇ ਪੰਡਾਲਾਂ ਦੇ ਵਿੱਚ ਮਹਾਨ ਢਾਡੀ ਦਰਬਾਰ ਹੋ ਰਿਹਾ ਹੈ, ਜਿਸ ਵਿੱਚ ਪੰਥ ਦੀਆਂ ਮਾਇਨਾਦ ਹਸਤੀਆਂ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਦੁਆਰਾ ਨਿਹਾਲ ਕਰਨਗੇ। ਅੱਜ ਸ਼ਾਮ ਢਾਡੀ ਦਰਬਾਰ ਸਮੇਂ ਵੀ ਆਪ ਜੀਆਂ ਨੇ ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀਆਂ ਭਰਨੀਆਂ, ਪ੍ਰਸ਼ਾਸਨ ਦਾ ਪ੍ਰਬੰਧਕਾਂ ਦਾ ਪੂਰਨ ਸਹਿਯੋਗ ਕਰਨਾ, ਤਨ ਮਨ ਧਨ ਦੁਆਰਾ ਸੇਵਾਵਾਂ ਨਿਭਾ ਕੇ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰਕੇ ਮਨੁੱਖਾ ਜਨਮ ਨੂੰ ਸਫਲ ਬਣਾਉਣਾ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਅਤੀ ਸਤਿਕਾਰਯੋਗ ਭਾਈ ਸਿੰਦਰਪਾਲ ਸਿੰਘ ਜੀ ਪਟਿਆਲੇ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹਨੀ ਸੇਵਾ ਪ੍ਰਵਾਨ ਕਰਨ ਕੀਰਤਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ ਆਓ ਅਗਲਾ ਪ੍ਰੋਗਰਾਮ ਸਰਨ ਕਰੀਏ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਿੰਦਰਪਾਲ ਸਿੰਘ ਜੀ ਪਟਿਆਲੇ ਵਾਲਿਆਂ ਦਾ ਰਾਗੀ ਜਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਹੁਣ ਬੇਨਤੀ ਕਰਦਿਆਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਤਿਸੰਗ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਢਾਡੀ ਦਰਬਾਰ ਜੋ ਕਿ ਅੱਜ ਸ਼ਾਮ ਨੂੰ ਬਾਹਰ ਪਾਰਕਿੰਗ ਲਾਟ ਵਿੱਚ 6:50 ਤੋਂ ਲੈ ਕੇ 9:30 ਤੱਕ ਹੋਵੇਗਾ ਜੀ ਜਿਸ ਵਿੱਚ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਭੰਬਦੀ ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ ਬੈਂਸ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਧਨੀ ਕਲਾਂ ਵਾਲੇ ਅਤੇ ਬੀਬੀ ਵੀਰਪਾਲ ਕੌਰ ਜੀ ਦਾ ਜਥਾ ਆਪ ਜੀ ਨੂੰ ਗੁਰ ਇਤਿਹਾਸ 12 ਸਰਵਣ ਕਰਵਾਉਣਗੇ ਜੀ ਆਪ ਜੀ ਜ਼ਰੂਰ ਅੱਜ ਸ਼ਾਮ ਨੂੰ ਪਾਰਕਿੰਗ ਲਾਟ ਵਿੱਚ ਪਹੁੰਚ ਕੇ ਇਹਨਾਂ ਦੇ ਵਿਚਾਰ ਸਰਵਣ ਕਰਨੇ ਜੀ ਅਤੇ ਖਾਲਸੇ ਅਤੇ ਸਾਜਨਾ ਦਿਵਸ ਨੂੰ ਸਮਰਪਿਤ ਸ਼੍ਰੀ ਖੰਡਪਾਲ ਸਾਹਿਬ ਜੀ ਜੋ ਕਿ ਕੱਲ੍ਹ ਰੋਜ਼ ਤੋਂ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਆਰੰਭ ਹੋਏ ਸਨ ਤਿੰਨਾਂ ਦੇ ਭੋਗ ਕੱਲ੍ਹ ਸਵੇਰੇ 8:00 ਪੈਣਗੇ ਅਤੇ 9:30 ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਜੀ ਆਪ ਜੀ ਸਾਰੀਆਂ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਅਤੇ ਚਰਚ ਵਾਲੇ ਪਾਸੇ ਅਤੇ ਸਕੂਲ ਵੱਲ ਦੇ ਪਾਸੇ ਜੀ ਅੱਜ ਅਤੇ ਕੱਲ੍ਹ ਦਾ ਦਿਨ ਜਿਹੜੀ ਪਾਰਕਿੰਗ ਆਪਾਂ ਨੂੰ ਮਿਲੀ ਹੋਈ ਹੈ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਉੱਧਰ ਪਾਰਕਿੰਗ ਗੱਡੀਆਂ ਕਰ ਸਕਦੇ ਹੋ ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਸਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਢਾਡੀ ਦਰਬਾਰ ਜੋ ਕਿ ਅੱਜ ਸ਼ਾਮ ਨੂੰ 6:50 ਤੋਂ ਲੈ ਕੇ 9:30 ਤੱਕ ਹੋਵੇਗਾ ਜੀ, ਜਿਸ ਵਿੱਚ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਭੰਬਦੀ, ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ ਬੈਂਸ, ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ, ਬੀਬੀ ਵੀਰਪਾਲ ਕੌਰ ਜੀ ਦਾ ਜੱਥਾ ਆਪ ਜਨ ਗੁਰ ਇਤਿਹਾਸ ਦੇ 12 ਸਰਵਣ ਕਰਵਾਉਣਗੇ ਜੀ। ਅਤੇ ਜਿਹੜੇ ਪੰਡਾਲ ਆ ਉਹ ਬਾਹਰ ਪਾਰਕਿੰਗ ਲਾਟ ਵਿੱਚ ਸਜਣਗੇ ਜੀ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀਆਂ ਜੂਰ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਦੇ 12 ਸਰਵਣ ਕਰਨੀਆਂ ਜੀ। ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਖੰਡਪਾਠ ਸਾਹਿਬ ਜੀ ਜੋ ਕਿ ਕੱਲ੍ਹ ਰੋਜ਼ ਤੋਂ ਆਰੰਭ ਹੋਏ ਹਨ, ਤਿੰਨਾਂ ਦੇ ਭੋਗ ਕੱਲ੍ਹ ਸਵੇਰੇ 8:00 ਪੈਣਗੇ ਅਤੇ 9:30 ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਜੀ। ਆਪ ਜੀ ਸਾਰੀਆਂ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਅੱਜ ਸ਼ੁੱਕਰਵਾਰ ਅਤੇ ਕੱਲ੍ਹ ਨੂੰ ਸ਼ਨੀਸ਼ਰਵਾਰ ਦੋ ਦਿਨ ਚਰਚ ਵਾਲੀ ਪਾਰਕਿੰਗ ਅਤੇ ਇੱਧਰ ਸਕੂਲ ਵਾਲੀ ਜਿਹੜੀ ਪਾਰਕਿੰਗ ਹੈ ਉਹ ਆਪਣੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਮਿਲੀ ਹੋਈ ਹੈ। ਇਸ ਕਰਕੇ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਸਾਰੀਆਂ ਸੰਗਤਾਂ ਚਰਚ ਵੱਲ ਦੇ ਪਾਸੇ ਅਤੇ ਸਕੂਲ ਵੱਲ ਦੇ ਪਾਸੇ ਜਿਹੜੀ ਪਾਰਕਿੰਗ ਗੱਡੀਆਂ ਕਰ ਸਕਦੇ ਹੋ ਆਓ। ਹੁਣ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੰਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਦਸਨ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਵਤਨੀ ਕਲਾਂ ਵਾਲਿਆਂ ਦੇ ਜੱਥੇ ਨੂੰ ਕਿ ਉਹ ਆਪ ਜੀ ਨੂੰ ਗੁਰ ਇਤਿਹਾਸ ਦੇ 12 ਸਰਵਣ ਕਰਵਾਉਣ ਜੀ। ਆਪ ਜੀ ਪਹਿਲਾਂ, ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਸਾਡੇ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ, ਆਪ ਜੀ ਨੂੰ ਇੱਕ ਦੋ ਮਿੰਟ ਵਾਸਤੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਸਾਹਿਬ ਦਾ ਜਿਨ੍ਹਾਂ ਨੇ ਆਪਾਂ ਨੂੰ ਸਮਾਂ ਬਖਸ਼ਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ, ਕੱਲ ਨੂੰ ਆਪਣੇ ਗੁਰੂ ਘਰ ਵਿੱਚ ਨਗਰ ਕੀਰਤਨ ਹੋਣ ਜਾ ਰਿਹਾ, ਉਹਦੇ ਲਈ ਆਪਣੇ ਗੁਰੂ ਘਰ ਵਿੱਚ ਸੇਵਾਦਾਰਾਂ ਦੀ ਬਹੁਤ ਲੋੜ ਆ। ਪਲੀਜ਼ ਜਿੱਥੇ ਜਿੱਥੇ ਵੀ ਆਵਾਜ਼ ਸੁਣਦੇ ਹੋ, ਜਿਨ੍ਹਾਂ ਜਿਨ੍ਹਾਂ ਨੂੰ ਵੀ ਕੰਮਾਂ ਕਾਰਾਂ ਤੋਂ ਛੁੱਟੀ ਮਿਲ ਚੁੱਕੀ ਆ, ਗੁਰੂ ਘਰ ਪਹੁੰਚੋ, ਗੁਰੂ ਮਹਾਰਾਜ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰੋ। ਕੁਛ ਕੁ ਬੇਨਤੀਆਂ ਨੇ, ਪਲੀਜ਼ ਸਾਰਿਆਂ ਨੇ ਇਹਨਾਂ 'ਤੇ ਧਿਆਨ ਦੇਣਾ ਆ। ਜਿਹੜਾ ਕੱਲ੍ਹ ਨੂੰ ਗੁਰੂ ਘਰ ਤੋਂ ਨਗਰ ਕੀਰਤਨ ਸਵੇਰੇ 9:30 ਵਜੇ ਰਵਾਨਗੀ ਹੋਣੀ ਆ, ਪਲੀਜ਼ ਸਾਰੀ ਸੰਗਤ ਪਹਿਲਾਂ ਪਹੁੰਚਣ ਦੀ ਕਿਰਪਾਲਤਾ ਕਰਿਓ, ਕਿਉਂਕਿ ਪਹਿਲਾਂ ਸਹਿਜ ਪਾਠ ਦੇ ਭੋਗ ਪਾਏ ਜਾਣੇ ਨੇ, ਉਸ ਤੋਂ ਉਪਰੰਤ ਮੇਹਰ ਦੀ ਸਪੀਚ ਹੋਊਗੀ, ਫਿਰ ਆਪਾਂ ਗੁਰੂ ਮਹਾਰਾਜ ਜੀ ਦੇ ਸਰੂਪ ਬਾਹਰ ਉਹਨਾਂ ਦੇ ਆਸਣਾਂ 'ਤੇ ਬਿਰਾਜਮਾਨ ਕਰਾਂਗੇ। ਦੂਸਰੀ ਬੇਨਤੀ ਆ ਵੀ ਜਿਸ ਤਰ੍ਹਾਂ ਬੱਚੇ ਆਪਣੇ ਨਾਲ ਛੋਟੇ ਅਤੇ ਬਜ਼ੁਰਗ ਹੁੰਦੇ ਆ, ਕਾਫੀ ਬਜ਼ੁਰਗ ਆਪਣੇ ਨਵੇਂ ਆਏ ਹੁੰਦੇ ਆ ਇੰਡੀਆ ਤੋਂ, ਉਹਨਾਂ ਨੂੰ ਇੱਥੇ ਬੱਸ ਬਾਰੇ ਜਾਂ ਆਪਣੇ ਰੂਟ ਜਾਂ ਘਰ ਬਾਰੇ ਜਾਣ ਆਉਣ ਦਾ ਨਹੀਂ ਪਤਾ ਹੁੰਦਾ, ਪਲੀਜ਼ ਉਹਨਾਂ ਦੇ ਜੇਬਾਂ ਵਿੱਚ ਆਪਦੇ ਘਰ ਦਾ ਐਡਰੈਸ ਅਤੇ ਫੋਨ ਨੰਬਰ ਜ਼ਰੂਰ ਲਿਖ ਕੇ ਪਾਇਓ। ਜਦੋਂ ਸਵੇਰੇ ਘਰੋਂ ਤੁਸੀਂ ਗੁਰੂ ਘਰ ਨੂੰ ਆਉਣਾ ਆ, ਪਲੀਜ਼ ਉਹਨਾਂ ਦੀ ਫੋਟੋ ਜ਼ਰੂਰ ਕਲਿੱਕ ਕਰਿਓ। ਜੇ ਰੱਬ ਨਾ ਕਰੇ ਕੋਈ ਐਸੀ ਘਟਨਾ ਹੋ ਜਾਂਦੀ ਆ ਵੀ ਉਹ ਉਰੇ ਪਰੇ ਹੋ ਜਾਂਦੇ ਨੇ, ਤਾਂ ਆਪਣੇ ਕੋਲ ਲਵ ਸਟੈਂਡ ਫਾਊਂਡ ਵਾਲੇ ਬੱਚਿਆਂ ਦੀ ਸੇਵਾ ਲੱਗੀ ਹੋਈ ਆ, ਨਾਲ ਉਹਨਾਂ ਦੇ ਸੀਨੀਅਰ ਵੀ ਨੇ, ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਜਾਂ ਗੁਰੂ ਘਰ ਦੇ ਜਿੰਨੇ ਵੀ ਸੇਵਾਦਾਰ ਜਾਂ ਪ੍ਰਬੰਧਕ ਸੱਜਣ ਨੇ ਉਹਨਾਂ ਨੂੰ ਤੁਰੰਤ ਮਿਲੋ। ਜਦੋਂ ਆਪਾਂ ਗੁਰੂ ਘਰ ਤੋਂ ਮਹਾਰਾਜ ਦੇ ਨਾਲ ਜਾਣਾ, ਤਾਂ ਸਾਰਿਆਂ ਨੂੰ ਬੇਨਤੀ ਹੈ ਵੀ ਮਹਾਰਾਜ ਦੇ ਪਾਲਕੀ ਸਾਹਿਬ ਦੇ ਸਾਰਿਆਂ ਨੇ ਪਿੱਛੇ ਹੀ ਰਹਿਣਾ ਆ, ਕਿਸੇ ਨੇ ਵੀ ਕਿਸੇ ਦੇ ਘਾਹ ਦੇ ਉੱਤੇ ਨਹੀਂ ਚੜ੍ਹਨਾ, ਕਿਉਂਕਿ ਜਦੋਂ ਆਪਾਂ ਗੁਰੂ ਘਰ ਤੋਂ ਰਵਾਨਾ ਹੁੰਦੇ ਹਾਂ, ਮਾਰਟਨਡੇਲ ਬੁਲੇਵਾਰਡ ਦੇ ਉੱਤੇ ਕਾਫੀ ਘਰ ਨੇ, ਪਰ ਫਿਰ ਵੀ ਸਾਰਿਆਂ ਨੇ ਇਸ ਚੀਜ਼ ਦਾ ਖਿਆਲ ਰੱਖਣਾ ਵੀ ਆਪਾਂ ਕਿਸੇ ਦੇ ਘਾਹ ਉੱਤੇ ਨਾ ਜਾਈਏ, ਨਾ ਗਰਬੇਜ ਵਗੈਰਾ ਸਿੱਟੀਏ। ਜੇ ਤੁਹਾਨੂੰ ਗਰਬੇਜ ਦਿਖਦਾ ਵੀ ਆ, ਤਾਂ ਪਲੀਜ਼ ਉਸ ਨੂੰ ਚੱਕ ਕੇ ਗਰਬੇਜ ਵਿੱਚ ਪਾਓ। ਆਲਰੇਡੀ ਕੱਲ੍ਹ ਨੂੰ ਸੇਵਾਦਾਰ ਬਹੁਤ ਹੋਣਗੇ, ਪਰ ਆਪਣਾ ਸਾਰਿਆਂ ਦਾ ਵੀ ਫਰਜ਼ ਬਣਦਾ ਕਿ ਆਪਾਂ ਆਪਣੀ ਸਿਟੀ ਨੂੰ ਸਾਫ ਸੁਥਰਾ ਰੱਖੀਏ। ਜਦੋਂ ਵੀ ਤੁਸੀਂ ਮਹਾਰਾਜ ਦੇ ਸਰੂਪ ਦੇ ਕੋਲ ਆਉਣਾ ਆ, ਪਲੀਜ਼ ਇਸ ਚੀਜ਼ ਦਾ ਖਿਆਲ ਰੱਖਿਓ ਵੀ ਉੱਥੇ ਸੇਵਾਦਾਰ ਹੋਣਗੇ। ਜੇ ਤੁਹਾਨੂੰ ਮਹਾਰਾਜ ਦੇ ਦਰਸ਼ਨ ਕਰਨ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਆ, ਤਾਂ ਤੁਸੀਂ ਉਹਨਾਂ ਨੂੰ ਬੇਨਤੀ ਕਰ ਸਕਦੇ ਹੋ, ਜਿਸ ਤਰ੍ਹਾਂ ਬਜ਼ੁਰਗ ਹੁੰਦੇ ਆ ਉਹਨਾਂ ਦੀ ਉਹ ਹੈਲਪ ਵੀ ਕਰਨਗੇ। ਜੇ ਤੁਹਾਨੂੰ ਕੋਈ ਵੀ ਅਣਜਾਣ ਬੰਦਾ ਜਾਂ ਕੋਈ ਵੀ ਕਿਸੇ 'ਤੇ ਕਿਸੇ ਤਰ੍ਹਾਂ ਦੀ ਕੋਈ ਸ਼ੱਕ ਹੁੰਦੀ ਹੈ, ਤਾਂ ਤੁਰੰਤ ਤੁਸੀਂ ਪ੍ਰਬੰਧਕਾਂ ਨਾਲ ਜਾਂ ਆਪਣੇ ਕੱਲ੍ਹ ਨੂੰ 150 ਦੇ ਕਰੀਬ ਸਪੈਸ਼ਲ ਸਕਿਉਰਟੀ ਗਾਰਡ ਦੀ ਸੇਵਾ ਕਰ ਰਹੇ ਨੇ, ਜਿਨ੍ਹਾਂ ਦੇ ਗੁਰੂ ਘਰ ਦੀਆਂ ਸੇਫਟੀ ਵੈਸਟਾਂ ਪਾਈਆਂ ਹੋਣਗੀਆਂ, ਜਿਸ ਦੇ ਉੱਤੇ ਟਾਕ ਫੋਰਸ ਦਸ਼ਮੇਸ਼ ਕਲਚਰ ਸੈਂਟਰ ਦੇ ਲੋਗੋ ਲੱਗੇ ਹੋਣਗੇ, ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਗੁਰੂ ਘਰ ਵਿੱਚ ਅੱਜ ਸ਼ਾਮਾਂ ਨੂੰ ਢਾਡੀ ਦਰਬਾਰ ਹੋਣ ਜਾ ਰਿਹਾ ਹੈ, ਜੋ ਕਿ ਬਾਹਰ ਆਪਣੇ ਪਾਰਕਿੰਗ ਲੋਟ ਵਿੱਚ ਹੋਵੇਗਾ। ਸਾਰਿਆਂ ਨੇ ਵੱਧੋ ਵੱਧ ਹਾਜ਼ਰੀ ਭਰਨੀ ਆ। ਪੈਰੀਮੈਂਟ ਪਾਰਕ ਦੇ ਵਿੱਚ ਆਪਾਂ 1 ਘੰਟਾ ਸਟੇ ਕਰਾਂਗੇ ਉੱਥੇ ਜਦੋਂ ਆਉਣਾ ਆ, ਪਰ ਸੰਗਤ ਨੇ ਉੱਥੇ ਹੀ ਰਹਿਣਾ ਆ, ਇਕੱਲੇ ਮਹਾਰਾਜ ਦੇ ਸਰੂਪ ਅਤੇ ਸਿੰਘ ਸਾਹਿਬਾਨ ਹੀ ਗੁਰੂ ਘਰ ਨੂੰ ਵਾਪਸ ਆਉਣਗੇ। ਕਿਸੇ ਨੇ ਵੀ ਜਿੱਦ ਨਹੀਂ ਕਰਨੀ ਵੀ ਪਾਲਕੀ ਸਾਹਿਬ ਦੇ ਪਿੱਛੇ ਆਉਣਾ ਆ, ਪਰ ਗੁਰੂ ਉੱਥੋਂ ਤੋਂ ਟ੍ਰਾਂਸਜੈਕਸ ਦੀਆਂ ਬੱਸਾਂ ਆਲਰੇਡੀ ਆਪਾਂ ਨੂੰ ਲੈ ਕੇ ਆਉਣਗੀਆਂ ਇੱਥੇ। ਦੂਸਰੀ ਬੇਨਤੀ ਆ ਕਿ ਆਪਣੇ ਕੋਲ ਇੱਕ BC ਦਾ ਪਰਿਵਾਰ ਪਹੁੰਚਿਆ ਸੀ, ਉਹਨਾਂ ਦਾ 3 ਸਾਲ ਦਾ ਬੱਚਾ ਗੁਰਮੋਹ ਸਿੰਘ ਜਿਸ ਨੂੰ ਬਹੁਤ ਹੀ ਭਿਆਨਕ ਇੱਕ ਬਿਮਾਰੀ ਹੋ ਗਈ ਆ ਜਿਸ ਦਾ ਇਲਾਜ 8 ਮਿਲੀਅਨ ਦੇ ਲਗਭਗ ਹੋਣਾ ਜਾਣੀ ਜੀ $80 ਲੱਖ। ਪਰਿਵਾਰ ਆਲਰੇਡੀ ਡਾਕਟਰ ਨੇ ਉਹਨਾਂ ਦੇ ਪਿਤਾ ਜੀ ਡੈਂਟਿਸਟ ਨੇ ਪਰ ਫਿਰ ਵੀ ਕਿਸੇ ਕੋਲ ਵੀ ਇੰਨੀ ਜ਼ਿਆਦਾ ਮਾਇਆ ਹੋਣਾ ਅਸੰਭਵ ਹੈ। ਇਸ ਕਰਕੇ ਕਮਿਊਨਿਟੀ ਨੇ ਸਾਰਾ ਹੰਬਲਾ ਮਾਰਿਆ ਆ। ਜਿੰਨੇ ਵੀ ਪਹਿਲਾਂ ਨਗਰ ਕੀਰਤਨ ਹੋਏ ਨੇ ਉਹਨਾਂ ਉੱਤੇ ਆਲਰੇਡੀ ਉਹ ਗਏ ਨੇ। ਆਪਾਂ ਵੀ ਗੁਰੂ ਘਰ ਵੱਲੋਂ ਉਹਨਾਂ 'ਤੇ ਪਹੁੰਚ ਕੀਤੀ ਸੀ ਵੀ ਤੁਸੀਂ ਵੀ ਇੱਥੇ ਪਹੁੰਚੋ, ਪਹੁੰਚੇ ਹੋਏ ਨੇ, ਉਹ ਆਪਣੇ ਕੋਲ ਪਹੁੰਚ ਚੁੱਕੇ ਨੇ, ਅੱਜ ਸ਼ਾਮਾਂ ਨੂੰ ਵੀ ਉਹ ਆਉਣਗੇ। ਚਲੋ ਜੋ ਮਹਾਰਾਜ ਨੇ ਸਾਨੂੰ ਦਸਵੰਧ ਬਾਰੇ ਦੱਸਿਆ ਆ ਉਹ ਤਾਂ ਆਪਾਂ ਜ਼ਰੂਰ ਦੇਣਾ ਆ, ਪਰ ਪਰਿਵਾਰਕ ਤੌਰ 'ਤੇ ਜੋ ਮਹਾਰਾਜ ਨੇ ਸਾਨੂੰ ਇੱਕ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਆ ਜਾਂ ਦੁੱਖ ਸੁੱਖ ਵਿੱਚ ਜਿਸ ਤਰ੍ਹਾਂ ਅਸੀਂ ਖੜਦੇ ਹਾਂ, ਪਲੀਜ਼ ਥੋੜ੍ਹੇ ਤੋਂ ਥੋੜ੍ਹਾ ਸਮਾਂ ਕੱਢ ਕੇ ਉਹ ਪਰਿਵਾਰ ਨੂੰ ਜ਼ਰੂਰ ਮਿਲਿਓ, ਕਿਉਂਕਿ ਜਿਹੜਾ ਬਜ਼ੁਰਗਾਂ ਦਾ ਜਾਂ ਹਾਣ ਪਰਵਾਣ ਦਾ ਨਾਲ ਖੜ੍ਹਨ ਦਾ ਹੌਂਸਲਾ ਹੁੰਦਾ ਆ ਉਹ ਬੰਦੇ ਨੂੰ ਬਹੁਤ ਸਟਰੋਂਗ ਕਰ ਦਿੰਦਾ ਆ। ਜਿਹੜੀ ਜ਼ਿੰਦਗੀ ਆ ਉਹ ਤਾਂ ਮਹਾਰਾਜ ਨੇ ਦੇਣੀ ਆ, ਪਰ ਇਨਸਾਨੀਅਤ ਤੌਰ 'ਤੇ ਅਸੀਂ ਸਾਰੇ ਕੈਲਗਰੀ ਵਾਸੀਆਂ ਨੇ ਉਹ ਪਰਿਵਾਰ ਦੇ ਨਾਲ ਖੜ੍ਹਨਾ ਆ। ਜੇ ਕੋਈ ਵੀ ਉਹਨਾਂ ਦੇ ਨਾਲ ਗੱਲ ਕਰਨਾ ਚਾਹੁੰਦਾ ਆ ਉਹਨਾਂ ਦਾ ਨੰਬਰ ਹੈਗਾ 604-726-2882 604-726-2982 ਜਾਂ ਆਪਾਂ ਸਾਡੇ ਇੱਥੇ ਸਤਿਕਾਰਯੋਗ ਪਰਮਜੀਤ ਸਿੰਘ ਬਾਠ ਜੋ ਰੇਡੀਓ ਚਲਾਉਂਦੇ ਨੇ ਉਹਨਾਂ ਨਾਲ ਵੀ ਸੰਪਰਕ ਕਰ ਲੈ ਸਕਦੇ ਹੋ। ਉਹਨਾਂ ਦਾ ਨੰਬਰ ਹੈਗਾ 604-866-7783 604-866-7783। ਪਲੀਜ਼ ਤੁਹਾਡੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਕੱਲ੍ਹ ਨੂੰ ਅਤੇ ਅੱਜ ਉਸ ਪਰਿਵਾਰ ਨੂੰ ਜ਼ਰੂਰ ਮਿਲਿਓ। ਕੱਲ੍ਹ ਨੂੰ ਪਾਰਕਿੰਗ ਲੋਟ ਵਿੱਚ ਉਹਨਾਂ ਦਾ ਟੈਂਟ ਵੀ ਲੱਗੂਗਾ, ਸਾਰਿਆਂ ਨੇ ਉੱਥੇ ਜ਼ਰੂਰ ਪਹੁੰਚ ਕਰਨੀ ਆ। ਸਾਰਿਆਂ ਦੇ ਨਿਮਰਤਾ ਸਹਿਤ ਇਹੀ ਬੇਨਤੀ ਆ, ਮੈਂ ਬੇਨਤੀ ਕਰੂੰਗਾ ਢਾਡੀ ਜੱਚਨ ਨੂੰ ਕਿ ਪਲੀਜ਼ ਆ ਕੇ ਗੁਰੂ ਮਹਾਰਾਜ ਦੀਆਂ ਢਾਡੀਆਂ ਵਾਰਾਂ ਤੁਸੀਂ ਸਰਵਣ ਕਰਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸਿੰਘ ਜੀਓ ਸਾਰੀ ਗੁਰਸੰਗ ਧੰਤਾ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰ ਦੋ, ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ, ਸਾਰੀ ਗੁਰਸੰਗ ਧੰਤਾ ਦੇ ਯੋਗ ਹੈ। ਗੁਰੂ ਸਾਹਿਬ ਤੁਹਾਡੀਆਂ ਸਵਾਵਾਂ ਤੇ ਪਟਾਵਾਂ ਮਨਜ਼ੂਰ ਕਰਨ, ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਪਿਆਰੇ ਖਾਲਸਾ ਜੀ, ਪ੍ਰਬੰਧਕਾਂ ਵੱਲੋਂ ਅਰਜ ਬੇਨਤੀ ਆਪ ਗੁਰਸੰਗਤਾਂ ਦੇ ਚਰਨ ਚ ਕੀਤੀ ਜਾ ਰਹੀ ਹੈ ਕਿ ਕੱਲ ਨੂੰ ਮਹਾਨ ਨਗਰ ਕੀਰਤਨ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਛਤਰਛਾਇਆ ਹੇਠ ਆਰੰਭ ਹੋਣੇ ਹੈ ਤੇ ਪੰਜਾਂ ਪਿਆਰਿਆਂ ਨੇ ਨਗਰ ਕੀਰਤਨ ਦੀ ਅਗਵਾਈ ਕਰਨੀ ਹੈ। ਸੋ ਸਾਰੀਆਂ ਹੀ ਕਹਿਲਗਰੀ ਨਗਰ ਨਿਵਾਸੀ ਗੁਰਸੰਗਤਾਂ ਦੇ ਚਰਨ ਚ ਬੇਨਤੀ ਹੈ ਜੋ ਨਾਨਕ ਨਾਮ ਲਿਆ ਗੁਰਸੰਗਤ ਹੈ, ਸੋ ਲਾਈਵ ਪ੍ਰੋਗਰਾਮ ਚੱਲ ਰਹੇ ਹੈ, ਵੀ ਬੇਨਤੀ ਹੈ ਕਿ ਕੱਲ੍ਹ ਦਾ ਦਿਨ ਗੁਰੂ ਦੇ ਨਾਂ ਤੇ ਆਪਾਂ ਸਮਰਪਿਤ ਕਰਨਾ ਗੁਰੂ ਨੂੰ, ਕਿਉਂਕਿ ਗੁਰੂ ਦਾ ਪ੍ਰਗਟ ਦਿਵਸ ਮਨਾ ਰਹੇ ਹਾਂ ਆਪਾਂ। ਇਹ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਆਪਾਂ ਸਾਰਿਆਂ ਨੂੰ ਸਿੱਖ ਪੰਥ ਨੂੰ ਇਹ ਮਹਾਨ ਦੇਣ ਹੈ। ਸੋ ਸਾਰਿਆਂ ਨੇ, ਕਿਉਂਕਿ ਵੀਕਐਂਡ ਹੈ, ਸੈਚਰਡੇ ਹੈ, ਛੁੱਟੀ ਹੋਊਗੀ, ਇਸ ਕਰਕੇ ਸਾਰਿਆਂ ਨੇ ਭਾਈ ਹਮ ਹਮਾ ਕੇ ਪਹੁੰਚਣਾ। ਇਹ ਪ੍ਰਬੰਧਕਾਂ ਨੇ ਵੀ ਬੇਨਤੀ ਕੀਤੀ ਤੇ ਅਸੀਂ ਵੀ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਨਾ ਤੇ ਗੁਰੂ ਸਾਹਿਬ ਤੋਂ ਖੁਸ਼ੀਆਂ ਲੈਣੀਆਂ ਹਨ। ਸੋ ਵੀਰਾਂ ਨੇ ਕਾਵਿ ਰਚਨਾ ਬੋਲੀ ਹੈ ਕਿ ਜਨਮਾਂ ਦੇ ਵਿਛੜਿਆਂ ਨੂੰ ਚਰਨਾਂ ਨਾਲ ਲਾ ਲੈਣਾ। ਸੋ ਪਿਆਰੇ ਖਾਲਸਾ ਜੀ, ਅਸੀਂ ਜਨਮਾਂ ਜਮਾਂਤਰਾਂ ਦੇ ਵਿਛੜੇ ਹੋਏ ਹਾਂ। ਭੁੱਲੜ ਜੀਵ ਹੈ, ਭੁੱਲੜ ਪੁਰਾਣੀ ਹੈ, ਕਲਯੁਗੀ ਜੀਵ ਹੈ, ਪੈਰ ਪੈਰ ਤੇ ਗਲਤੀਆਂ ਕਰਦੇ ਹੈ, ਝੂਠ ਬੋਲਿਆ ਜਾਂਦਾ ਹੈ, ਮਾਰਗ ਤੋਂ ਵੀ ਕਈ ਭਟਕ ਜਾਂਦੇ ਹਨ ਤੇ ਜਦੋਂ ਗੁਰੂ ਦੇ ਦਰਬਾਰ ਚ ਆ ਕੇ ਸੱਚਾ ਤੇ ਸੁੱਚਾ ਦਰਬਾਰ ਗੁਰੂ ਦਾ, ਜੇ ਸੁਬਹਾ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਬੱਚੇ ਕਈ ਵਾਰੀ ਮਾਰਗ ਤੋਂ ਭਟਕ ਜਾਂਦੇ ਆ, ਮਾਪੇ ਸਮਝਾਉਂਦੇ ਆ, ਮਾਤਾ ਪਿਤਾ ਦਾਦਾ ਦਾਦੀ ਸਾਰੇ ਘਰ ਦੇ ਜੀ ਉਸ ਬਾਲਕ ਨੂੰ ਸਮਝਾਉਂਦੇ ਹਨ ਕਿ ਬੇਟਾ ਇਹ ਜਿਹੜਾ ਤੇਰਾ ਮਾਰਗ ਹੈ ਇਹ ਤੇਰਾ ਮਾਰਗ ਨਹੀਂ ਹੈ, ਜੋ ਤੂੰ ਭੈੜੇ ਲੋਕਾਂ ਚ ਬਹਿਣਾ ਏ, ਮਨਮੁੱਖਾਂ ਚ ਬਹਿਣਾ ਏ, ਭੈੜੀ ਸੰਗਤ ਵਿੱਚ ਬਹਿਣਾ ਏ, ਤੈਨੂੰ ਉਹੋ ਜਿਹੀ ਲੱਤ ਲੱਗ ਜੂਗੀ, ਤੂੰ ਉਹਨਾਂ ਵਰਗਾ ਹੋ ਜਾਏਗਾ। ਮਾਪੇ ਬਹੁਤ ਕੋਸ਼ਿਸ਼ ਕਰਦੇ ਆ ਕਿ ਬੱਚੇ ਗੁਰੂ ਘਰ ਨਾਲ ਜੁੜਨ, ਗੁਰੂ ਵਾਲੇ ਬਣਨ, ਇਹ ਇੱਕ ਮਾਪਿਆਂ ਦੀ ਆਸ ਹੁੰਦੀ ਹੈ। ਇਹ ਪਿਆਰੇ ਖਾਲਸਾ ਜੀ ਸੰਸਕਾਰ ਹੈ ਸਾਡੇ, ਜਿੰਨੇ ਵੀ ਮਾਤਾ ਪਿਤਾ ਹਨ ਆਪਣੇ ਬੱਚਿਆਂ ਨੂੰ ਸੰਸਕਾਰ ਦਿੰਦੇ ਆ, ਦੁਨਿਆਵੀ ਵਿੱਚ ਸੰਸਕਾਰ। ਜਦੋਂ ਲੜਕਾ ਲੜਕੀ ਵਿਆਹੇ ਜਾਂਦੇ ਆ ਉਦੋਂ ਪਤਾ ਲੱਗਦਾ ਗੁਣਾਂ ਦਾ, ਚੰਗੇ ਤਾਂ ਸਾਰੇ ਹੀ ਹੈ, ਉਦੋਂ ਪਤਾ ਲੱਗਦਾ ਬੋਲੀ ਤੋਂ, ਬੋਲੀ ਤੋਂ ਪਤਾ ਲੱਗਦਾ ਵੀ ਇਹ ਭਜਨੀਕ ਪੁਰਸ਼ ਹੈ, ਗੁਰੂ ਵਾਲਾ, ਇਹ ਗੁਰਬਾਣੀ ਨਾਲ ਜੁੜਿਆ ਕਿ ਉੱਪਰ ਉੱਪਰ ਹੀ ਹੈ, ਉਦੋਂ ਪਤਾ ਲੱਗਦਾ ਹੈ। ਸਾਡੇ ਇਹ ਚਾਰ ਸੰਸਕਾਰ ਹੈ, ਇੱਕ ਜਨਮ ਹੈ, ਇੱਕ ਮੌਤ ਹੈ, ਇੱਕ ਅੰਮ੍ਰਿਤ ਹੈ, ਇੱਕ ਆਨੰਦ ਹੈ। ਦੋਵਾਂ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ, ਜਨਮ ਤੇ ਮੌਤ। ਉਹ ਅਕਾਲ ਪੁਰਖ ਵਾਹਿਗੁਰੂ ਨੇ ਕਿਹਨੂੰ ਕਿਹਦੇ ਘਰੇ ਭੇਜਣਾ ਤੇ ਕਿਹਨੂੰ ਕਿਹੜੀ ਅਵਸਥਾ ਜਾਂ ਕਿਹੜੀ ਉਮਰ ਚ ਲਿਜਾਣਾ ਹੈ, ਇਹ ਉਸ ਤੇ ਨਿਰਭਰ ਕਰਦਾ ਹੈ, ਜਨਮ ਤੇ ਮੌਤ। ਤੀਜਾ ਹੈ ਅੰਮ੍ਰਿਤ, ਅੰਮ੍ਰਿਤ ਜੋ ਮੁਨਜਨ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਇਹ ਮਹਿੰਗੀ ਦਾਤ ਹੈ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਸਾਨੂੰ। ਚੌਥਾ ਹੈ ਆਨੰਦ, ਆਨੰਦ ਹੈ, ਇਹਨੂੰ ਚਾਹੇ ਦੁਨਿਆਵੀ ਰੱਖ ਲਓ ਚਾਹੇ ਰੂਹਾਨੀਅਤ, ਜਦੋਂ ਕੋਈ ਸਮਾਗਮ ਹੋਵੇ ਘਰੇ, ਚਾਹੇ ਖੰਡ ਪਾਠ ਦਾ ਭੋਗ ਪਾਉਣਾ ਹੋਵੇ, ਚਾਹੇ ਸਹਿਜ ਪਾਠ ਦਾ ਜਾਂ ਕੋਈ ਹੋਰ ਹੋਵੇ, ਜਦੋਂ ਸਮਾਗਮ ਸੰਪੂਰਨ ਹੋ ਜਾਂਦਾ ਇੱਕ ਸਕੂਨ ਜਿਹਾ ਮਿਲਦਾ, ਆਨੰਦ ਮਿਲਦਾ, ਆਨੰਦ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਅਸੀਂ ਆਪਣੇ ਬੱਚਿਆਂ ਨੂੰ, ਕਿਉਂਕਿ ਅਸੀਂ ਦੁਨਿਆਵੀ ਪੁਰਸ਼ ਹੈ, ਕਲਯੁਗੀ ਜੀਵ ਹੈ, ਅਸੀਂ ਉਹੋ ਜਿਹੇ ਸੰਸਕਾਰ ਆਪਣੇ ਬੱਚਿਆਂ ਨੂੰ ਦਿੰਦੇ ਹਾਂ ਤੇ ਜਿਹੜੇ ਗੁਰੂ ਦੇ ਦਰ ਤੇ ਆਉਂਦੇ ਆ, ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਦਾ, ਦੁਨਿਆਵੀ ਸੰਸਕਾਰ ਵੀ ਮਿਲਦੇ ਆ ਤੇ ਰੂਹਾਨੀ ਦੇ ਸੰਸਕਾਰ ਵੀ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ ਤੋਂ ਹਰੇਕ ਜੀਵ ਜਗਿਆਸੂ ਨੂੰ ਮਿਲਦੇ ਹਨ, ਕਿਉਂਕਿ ਬਾਣੀ ਪੈਰ ਪੈਰ ਤੇ ਸਮਝਾਉਂਦੀ ਹੈ, ਠੋਕਰਾਂ ਮਾਰਦੀ ਸਾਡੇ ਉੱਪਰ। ਗੁਰੂ ਸਾਹਿਬ ਕਹਿੰਦੇ ਹੈ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕਰੀ ਬਾਣੀਆਂ ਸਰ ਬਾਣੀ, ਵੀ ਬਾਣੀ ਹਰੇਕ ਜੀਵ ਜਗਿਆਸੂ ਦਾ ਕਲਿਆਣ ਕਰਦੀ ਹੈ, ਕਿਉਂਕਿ ਸ਼ਬਦ ਗੁਰੂ ਹੈ, ਸ਼ਬਦ ਗੁਰੂ, ਸੁਰਤ ਧੁਨ ਚੇਲਾ, ਗਿਆਰਵੇਂ ਗੁਰੂ, ਦਸਵੇਂ ਪਾਤਸ਼ਾਹ ਇਲਾਹੀ ਜੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੇ ਆਪਾਂ ਮੁਬਾਰਕ ਚਰਨ ਜੁੜੇ ਬੈਠੇ ਹੈ। ਇੱਕ ਵਾਰੀ ਸਾਰੀ ਸੰਗਤ ਗੁਰੂ ਸਾਹਿਬ ਦੇ ਪਾਵਨ ਚਰਨਾਂ ਕਮਲਾਂ ਧਿਆਨ ਕਰਕੇ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਪ੍ਰਗਟ ਦਿਵਸ ਮਨਾ ਰਹੇ ਹਾਂ ਖਾਲਸੇ ਦਾ,
ਇਤਿਹਾਸ ਰੰਭਿਆ ਉਸ ਨੂੰ ਅੱਗੇ ਤੋਰਨ ਦਾ ਯਤਨ ਕਰਦੇ ਹੈ। ਕੱਲ ਦੇ ਦੀਵਾਨਾਂ ਚ ਸਾਂਝ ਪਾਈ ਸੀ ਤੁਹਾਡੇ ਨਾਲ ਇਸ ਪਾਵਨ ਇਤਿਹਾਸ ਦੀ ਕਿ ਬਾਜਾਂ ਵਾਲੇ ਸਤਿਗੁਰੂ ਬਾਲਾ ਪ੍ਰੀਤਮ ਬਾਲ ਅਵਸਥਾ ਆਪਣੇ ਨਾਨਕੇ ਨਗਰ ਲਖਨੌਰ ਮਾਮਾ ਜੇਠਾ ਜੋ ਮਾਤਾ ਗੁਜਰੀ ਜੀ ਚਾਚੇ ਦਾ ਲੜਕਾ ਏ ਮਾਮਾ ਜੇਠਾ ਘਰੇ ਲੈ ਗਿਆ ਮਾਤਾਵਾਂ ਨੂੰ ਪੁੱਛ ਕੇ ਵੀ ਅਸੀਂ ਭਾਣਜੇ ਨੂੰ ਕੁਝ ਦਿਨ ਘਰੇ ਰੱਖਣਾ ਤੇ ਮਾਮੇ ਜੇਠੇ ਨੇ ਆਪਣੇ ਭਾਣਜੇ ਨੂੰ ਗੋਬਿੰਦ ਰਾਏ ਜੀਆਂ ਨੂੰ ਸਤਿਗੁਰਾਂ ਨੂੰ ਇੱਕ ਬਹੁਤ ਵਧੀਆ ਨਸਲ ਦਾ ਬਾਜ ਲਿਆ ਕੇ ਦੇ ਤਾ। ਮਹਾਰਾਜ ਆਪਣੇ ਸਾਥੀਆਂ ਨਾਲ ਘੱਗਰ ਦਰਿਆ ਤੇ ਚਲੇ ਜਾਂਦੇ ਚੋਜ ਕਰਦੇ ਚੋਜ ਗੁਰੂ ਸਾਹਿਬ ਉੱਚੇ ਥੜੇ ਤੇ ਬਹਿ ਜਾਂਦੇ ਆ ਸਾਥੀ ਦੇਖਦੇ ਆ ਚੋਜ ਕਰਨ ਮਹਾਰਾਜ ਲਗਾਉਂਦਾ ਬਾਜ ਉਡਾਰੀਆਂ ਚਿੜੀਆਂ ਆ ਜਾਂਦੀਆਂ ਹਨ ਚਿੜੀਆਂ ਨੂੰ ਬਾਜਾਂ ਨਾਲ ਲੜਾਉਂਦੇ ਆ ਬਾਜਾਂ ਨੂੰ ਚਿੜੀ ਨਾਲ ਲੜਾਉਂਦੇ ਚੋਜ ਹੈ। ਗੁਰੂ ਸਾਹਿਬ ਚੋਜ ਕਰਨ ਆਏ ਮੈਂ ਹੁਣ ਪਰਮ ਪੁਰਖ ਕਾ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇੱਕ ਜਗਤ ਦਾ ਤਮਾਸ਼ਾ ਦੇਖਣ ਆਏ ਦੁਸ਼ਟ ਦਮਨ ਜੀ ਜੋ ਪਹਿਲਾ ਨਾਂ ਗੁਰੂ ਸਾਹਿਬ ਦਾ ਦੁਸ਼ਟ ਦਮਨ ਦੁਸ਼ਟਾਂ ਨੂੰ ਸਾਧਨ ਵਾਸਤੇ ਤੇ ਦੁਸ਼ਟਾਂ ਨੂੰ ਬੰਦੇ ਬਣਾਉਣ ਵਾਸਤੇ ਵੀ ਭਾਈ ਤੁਹਾਡਾ ਜਾਮਾ ਕਿਹੜਾ ਏ ਤੇ ਤੁਸੀਂ ਕਰ ਕੰਮ ਦੁਸ਼ਟਾਂ ਵਾਲੇ ਰਹੇ ਹੋ ਵੀ ਬੰਦੇ ਬਣ ਕੇ ਗੁਰੂ ਸਾਹਿਬ ਕਹਿੰਦੇ ਜੀਓ ਤੇ ਜੀਣ ਦਿਓ। ਮਹਾਰਾਜ ਨੇ ਕਿਰਪਾ ਕੀਤੀ ਹੈ ਹਿਊਮਨ ਰਾਈਟ ਦੀ ਖਾਤਰ ਲੜੇ ਗੁਰੂ ਸਾਹਿਬ ਮਨੁੱਖੀ ਅਧਿਕਾਰਾਂ ਦੀ ਖਾਤਰ ਵੀ ਗੁਰੂ ਨੇ ਤਾਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਮਨੁੱਖੀ ਜਾਮਾ ਦੇ ਕੇ ਅਸੀਂ ਲੜਦੇ ਫਿਰਦੇ ਹਾਂ ਕਿਹਦਾ ਕਿਹਦੇ ਨਾਲ ਵੈਰ ਆ ਕਿਸੇ ਦਾ ਕਿਸੇ ਨਾਲ ਵੈਰ ਆ ਕਿਸੇ ਦਾ ਕਿਹਦੇ ਨਾਲ ਵੈਰ ਆ ਕੋਈ ਕਿਸੇ ਨਾਲ ਲੜਦਾ ਏ ਕਿਸੇ ਦੀ ਕਿਸੇ ਕੋਲੋਂ ਨੀ ਬਣੀ ਹੈ। ਮਹਾਰਾਜ ਕਹਿੰਦੇ ਆਪ ਵੀ ਜੀਵੋ ਤੇ ਦੂਜਿਆਂ ਨੂੰ ਵੀ ਜੀਣ ਦਿਓ ਸਕੂਨ ਚੈਨ ਨਾ ਰਹੋ ਮਨੁੱਖੀ ਅਧਿਕਾਰਾਂ ਦੀ ਖਾਤਰ ਲੜੇ ਗੁਰੂ ਸਾਹਿਬ ਬਚਪਨ ਦਾ ਸਮਾਂ। ਸੋ ਗੁਰੂ ਸਾਹਿਬ ਚੋਜ ਕਰਦੇ ਹੈ ਗੁਰੂ ਸਾਹਿਬ ਦੇ ਚੋਜਾਂ ਨੂੰ ਗਿਣਿਆ ਨਹੀਂ ਜਾ ਸਕਦਾ ਬੇਅੰਤ ਹਨ ਗੁਰੂ ਸਾਹਿਬ। ਉਸ ਜ਼ਮਾਨੇ ਦਾ ਇੱਕ ਮੁਸਲਮਾਨ ਫਕੀਰ ਆਰਫ ਦੀ ਉਹਨੇ ਸਜਦਾ ਕੀਤਾ ਏ ਵੀ ਇਹ ਬਾਜਾਂ ਵਾਲਾ ਪੀਰ ਕਹਾਊਗਾ ਇਹਦਾ ਕੱਲਾ ਕੱਲਾ ਸਿੱਖ ਲੱਖਾਂ ਹਾਥੀਆਂ ਦਾ ਮੁਕਾਬਲਾ ਕਰੂਗਾ ਇੱਕ ਮਨਸੂਰ ਇਹਦੇ ਸਾਰੇ ਸੇਵਕ ਮਨਸੂਰ ਹੋਣਗੇ ਲੱਖਾਂ ਮਨਸੂਰ ਪੈਦਾ ਕਰੂਗਾ ਇਹ ਬਾਜਾਂ ਵਾਲਾ। ਸੋ ਪਿਆਰੇ ਖਾਲਸਾ ਜੀ ਬਾਜਾਂ ਵਾਲਾ ਕਹਿਣ ਲੱਗ ਗਏ। ਉੱਥੇ ਇੱਕ ਬਾਜਾਂ ਵਾਲਾ ਸੀਗਾ ਪੀਰ ਰਹਿਮਾਨ ਖਾਂ ਕਾਜੀ ਜਿਵੇਂ ਅੱਜ ਕੱਲ ਪੰਜਾਬ ਦੇ ਪਿੰਡਾਂ 'ਚ ਬਾਜੀ ਪੈਂਦੀ ਆ ਕਬੂਤਰਾਂ ਦੀ ਬਾਜੀ ਪੈਂਦੀ ਹੈ ਜਾਂ ਕੋਈ ਕੁੱਕੜ ਲੜਾਉਂਦੇ ਆ ਜਾਂ ਕੀ ਹੋਰ ਰੇਸਾਂ ਹੁੰਦੀਆਂ ਹਨ ਉਹ ਬਾਜੀ ਪੈਂਦੀ ਹੋਜੀ ਉਦੋਂ ਬਾਜਾਂ ਦੀ ਉਹ ਚੈਂਪੀਅਨ ਸੀ ਰਹਿਮਾਨ ਖਾਂ ਕਾਜੀ ਉਹਨੂੰ ਬਾਜਾਂ ਵਾਲਾ ਲੋਕ ਕਹਿੰਦੇ ਸੀ ਵੀ ਉਹ ਚੈਂਪੀਅਨ ਹੈ ਜਿੱਥੇ ਜਿੱਥੇ ਵੀ ਉਹ ਜਾਂਦਾ ਆਪਦਾ ਬਾਜ ਲੈ ਕੇ ਉਹਦੇ ਉਹਦਾ ਬਾਜ ਪਹਿਲਾ ਨੰਬਰ ਲੈ ਕੇ ਆਉਂਦਾ ਤਗਮਾ ਜਿੱਤ ਕੇ ਆਉਂਦਾ ਵੀ ਜੇ ਸਾਰੇ ਇਲਾਕੇ ਦੇ ਵਿੱਚ ਧੁੰਮ ਪਾਈ ਹੋਈ ਸੀ ਉਸ ਇਲਾਕੇ ਜੋ ਦੀ ਰਹਿਮਾਨ ਖਾਂ ਕਾਜੀ ਦੀ ਲੋਕ ਕਹਿੰਦੇ ਬਾਜਾਂ ਵਾਲਾ ਤਾਂ ਇਹ ਹੈ। ਜਦ ਉਹਦੇ ਕੰਨਾਂ ਦੇ ਵਿੱਚ ਉਹਦੇ ਚੇਲਿਆਂ ਨੇ ਜਾ ਕੇ ਦੱਸਿਆ ਵੀ ਤੂੰ ਤਾਂ ਆਪਦੇ ਆਪ ਨੂੰ ਬਾਜਾਂ ਵਾਲਾ ਕਹਾਉਣਾ ਏ ਉਧਰ ਇੱਕ 5-6 ਸਾਲ ਦਾ ਬੱਚਾ ਉਹਨੂੰ ਲੋਕ ਬਾਜਾਂ ਵਾਲਾ ਕਹਿੰਦੇ ਆ ਰਹਿਮਾਨ ਖਾਂ ਕਾਜੀ ਆਪਦੇ ਚੇਲਿਆਂ ਨੂੰ ਕਹਿੰਦਾ ਉਹ ਸਾਡਾ ਸਰੀਰ ਕਿਹੜਾ ਜੰਮ ਗਿਆ ਜਿਹੜਾ ਬੱਚਾ ਏ ਉਹ ਤਾਂ ਕੋਈ ਊ ਮਾੜਾ ਮੋਟਾ ਕੋਈ ਨਕਲੀ ਬਾਜ ਹੋਣਾ ਲੋਕ ਐਵੇਂ ਬਾਜਾਂ ਆਖਿਆ ਨੇ ਕਹਿੰਦੇ ਨਹੀਂ ਜੀ ਅਸੀਂ ਦ੍ਰਿਸ਼ ਦੇਖ ਕੇ ਆਏ ਹਾਂ ਇੱਕ ਆਰਫ ਦੀ ਮੁਸਲਮਾਨ ਫਕੀਰ ਸੋਨੇ ਦੀ ਪਾਲਕੀ ਲਈ ਜਾਣ ਉਹਨੂੰ ਉਹ ਪਾਲਕੀ ਤੋਂ ਥੱਲੇ ਉਤਰਿਆ ਡੰਡੌਤ ਕੀਤੀ 5-6 ਸਾਲ ਦਾ ਬੱਚਾ ਕੌਣ ਆ ਉਹ ਰਹਿਮਾਨ ਖਾਂ ਕਾਜੀ ਪੁੱਛਦਾ ਕਹਿੰਦਾ ਜੀ ਭਾਈ ਜੇਠਾ ਨੀ ਉਹਦਾ ਭਾਣਜਾ ਏ ਭਾਣਜਾ ਲੱਗਦਾ ਏ ਉਹ ਕਹਿੰਦਾ ਇਉਂ ਕਰੋ ਆਪਾਂ ਚੱਲਦੇ ਹੈ ਭਾਈ ਜੇਠੇ ਦੇ ਕੋਲੇ ਉਹਨੂੰ ਕਹਿੰਦੇ ਆ ਵੀ ਚੈਂਪੀਅਨ ਤਾਂ ਮੈਂ ਆ ਬਾਜਾਂ ਦੀ ਬਾਜੀ ਪੈਂਦੀ ਮੇਰੇ ਡੇਰੇ ਤੇ ਇਲਾਕੇ ਚ ਮੇਰੀ ਧੁੰਮ ਹੈ ਆ ਤੂੰ ਆਪੇ ਭਾਣਜੇ ਨੂੰ ਵਰ ਜਾ ਇਹਨੂੰ ਕਹਿ ਤਖਲਸ਼ ਨਾ ਲਾ ਇਹ ਤਖਲਸ਼ ਨਾ ਲਾ ਇਹ ਮੇਰਾ ਚੋਰੀ ਕੀਤਾ ਹੋਇਆ ਤਖਲਸ਼ ਆਪਦੇ ਨਾਂ ਦੇ ਨਾਲ ਆ ਰਿਹਾ ਏ ਵੀ ਗੋਬਿੰਦ ਰਾਏ ਬਾਜਾਂ ਵਾਲਾ ਇਹ ਬਣ ਗਏ ਹੈ। ਸੋ ਪਿਆਰੇ ਖਾਲਸਾ ਜੀ ਲੋਕਾਂ ਵਿੱਚ ਨਾ ਸਰਵਣ ਕਰਿਓ ਰਹਿਮਾਨ ਖਾਂ ਖਾਜੀ ਆਪਦੇ ਚੇਲਿਆਂ ਨਾਲ ਮਾਮੇ ਜੇਠੇ ਦੇ ਘਰੇ ਆਉਂਦਾ ਏ ਬਾਲਾ ਪ੍ਰੀਤਮ ਵੀ ਅੰਦਰ ਹੈ ਤੇ ਮਾਮਾ ਜੇਠਾ ਅੰਦਰ ਹੈ ਆਵਾਜ਼ ਮਾਰਦਾ ਅੰਦਰ ਨਹੀਂ ਵੜਦਾ ਆਵਾਜ਼ ਮਾਰਦਾ ਉਹਦੇ ਚੇਲਿਆਂ ਨੂੰ ਕਹਿੰਦਾ ਬਾਹਰ ਬੁਲਾ ਕੇ ਲਿਆਓ ਮਾਮੇ ਜੇਠੇ ਨੂੰ ਸੱਦੇ ਹੈ ਮਾਮੇ ਜੇਠੇ ਨੂੰ ਰਹਿਮਾਨ ਖਾਂ ਕਾਜੀ ਕਹਿੰਦਾ ਗੱਲ ਸੁਣ ਜੇਠੇ ਤੈਨੂੰ ਤਾਂ ਪਤਾ ਏ ਉਹ ਕੱਲ ਦਾ ਬੱਚਾ 5-6 ਸਾਲ ਉਹਦੀ ਉਮਰ ਹੈ ਤੂੰ ਪਤਾ ਨੀ ਕਿੱਥੋਂ ਸੜੀਅਲ ਜਾ ਬਾਜ ਲਿਆ ਕੇ ਉਹਨੂੰ ਦੇਤਾ ਏ ਉਹ ਉਡਾਉਂਦਾ ਏ ਖੇਡਦਾ ਬੱਚਿਆਂ ਦੇ ਨਾਲ ਨਾ ਉਹ ਬਾਜਾਂ ਵਾਲਾ ਹੋ ਗਿਆ

ਕਲਾ ਦੀ ਸੁੰਦਰ ਬਣ ਗਈ ਬੈਂਤ ਰਾਹੀ ਆਪ ਗੁਰ ਸੰਗਤਾਂ ਸਰਵਣ ਕਰੋ ਮੇਰੇ ਸਾਥੀ ਹਰਦੇਵ ਸਿੰਘ ਜੀ ਭੈਣੀ ਬਣੀਆਂ ਔਰ ਓਂਕਾਰ ਸਿੰਘ ਕਾਂਗਾ ਨਵਾਂ ਸ਼ਹਿਰ ਵਾਲੇ ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾਹੁਰ ਪੇਸ਼ ਕਰਦੇ ਹੈ ਵੀ ਮਾਮਾ ਜੇਠਾ ਜੀ ਜੋ ਕਾਜੀ ਰਹਿਮਾਨ ਖਾਂ ਨੇ ਅਪਸ਼ਬਦ ਬੋਲੇ ਹੈ ਬੁਰਾ ਭਲਾ ਕਿਹਾ ਏ ਆਪਣੇ ਭਾਣਜੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੂੰ ਕਿਉਂ ਦੱਸਦੇ ਹੈ।

ਕਿਰਪਾ ਮਾਮਾ ਜੇਠਾ ਜੀ ਕਹਿੰਦਾ ਕਹਿੰਦਾ ਤੁਸੀਂ ਤਾਂ ਊ ਰੱਬੀ ਰੂਹ ਹੋ ਪਰ ਸਾਡੇ ਭਾਣ ਜਿਉਂ ਮੈਂ ਬਥੇਰਾ ਕਿਹਾ ਉਹਨੂੰ ਰਹਿਮਾਨ ਖਾਂ ਕਾਜੀ ਨੂੰ ਮਾਮਾ ਜੇਠਾ ਕਹਿੰਦਾ ਉਹ ਕਹਿੰਦਾ ਵੀ ਅਸੀਂ ਨਹੀਂ ਕਿਹਾ ਇਹਨਾਂ ਨੂੰ ਬਾਜਾਂ ਵਾਲੇ ਇਹ ਤਾਂ ਉਹ ਫਕੀਰ ਆਇਆ ਸੀ ਕੋਈ ਆਰਫ ਦੀਨ ਤੁਸੀਂ ਵੀ ਜਾਣਦੇ ਹੋ ਰਹਿਮਾਨ ਖਾਂ ਕਾਜੀ ਨੂੰ ਕਹਿੰਦਾ ਉਹਨੇ ਸਜਦਾ ਕਰਿਆ ਏ ਜਦ ਘੱਗਰ ਦਰਿਆ ਤੇ ਚੋਜ ਕਰਦੇ ਸੀ ਨਾ ਗਏ ਸੀ ਸਾਥੀਆਂ ਦੇ ਨਾਲ ਉਹਨਾਂ ਨੇ ਸਜਦਾ ਕਰਕੇ ਕਿਹਾ ਵੀ ਇਹ ਬਾਜਾਂ ਵਾਲਾ ਪੀਰ ਬਣੂਗਾ ਬਾਜਾਂ ਵਾਲਾ ਗੁਰੂ ਇਹ ਬਣੂਗਾ ਔਰ ਇਹਦੇ ਸਿੱਖ ਲੱਖਾਂ ਮਨਸੂਰ ਹੋਣਗੇ ਉਹਨੇ ਕਿਹਾ ਏ ਰਹਿਮਾਨ ਖਾਂ ਕਾਜੀ ਹੰਕਾਰ ਦਾ ਭਰਿਆ ਕਹਿੰਦਾ ਉਹ ਸਾਧ ਨੂੰ ਕੀ ਪਤਾ ਸਾਧ ਤਰ੍ਹਾਂ ਪਿੱਟਣੇ ਪਾਉਂਦੇ ਹੁੰਦੇ ਲੜਾਉਂਦੇ ਆ ਲੋਕਾਂ ਨੂੰ ਉਹਨੂੰ ਕੀ ਪਤਾ ਉਹ ਕਿਹੜਾ ਮੰਜ਼ਿਲ ਤੇ ਪਹੁੰਚਿਆ ਹੋਇਆ ਹੈ ਮੈਨੂੰ ਪਤਾ ਏ ਅਪ ਸ਼ਬਦ ਕਹੇ ਮਹਾਰਾਜ ਕਹਿੰਦੇ ਆਏ ਕਿਹਾ ਉਹਨੇ ਸਤਿਗੁਰੂ ਤਾਂ ਹੁਣ ਆਪਣੇ ਸਿੱਖਾਂ ਨੂੰ ਰੱਬ ਦੇ ਪਿਆਰਿਆਂ ਨੂੰ ਨਵਾਜਣ ਵਾਸਤੇ ਆਏ ਪੀਰ ਭੀਖਮ ਸ਼ਾਹ ਜਿਹਨੂੰ ਨਵਾਜਿਆ ਗੁਰੂ ਸਾਹਿਬ ਨੇ ਜੋ ਛੋਟੀਆਂ ਕੁੱਜੀਆਂ ਲੈ ਕੇ ਗਿਆ ਰੱਬ ਦੇ ਦਰਸ਼ਨ ਕਰੇ ਕਹਿੰਦਾ ਅੱਲਾ ਏ ਖੁਦਾ ਏ ਸਤਿਗੁਰੂ ਦਾ ਨਵਾਜਣ ਆਏ ਹੈ ਕਹਿੰਦਾ ਆਪਦੇ ਆਪ ਨੂੰ ਕਹਾ ਜੀ ਕਹਾਉਂਦਾ ਹੈ ਤੇ ਉਹ ਸੰਤਾਂ ਨੂੰ ਅਪ ਸ਼ਬਦ ਬੋਲਦਾ ਫਿਰ ਸੰਤ ਕਾਹਦਾ ਇਹ ਨਾਮ ਜਪਣ ਵਾਲਾ ਫੇ ਫਕਰਾਂ ਤੇ ਸੰਸਾਰੀਆਂ ਦਾ ਵੱਖੋ ਵੱਖਰਾ ਜੀਵਨ ਪੰਧ ਹੋਵੇ ਨਹੀਂ ਆਪਣੇ ਭੇਦ ਨੂੰ ਖੋਲਦੇ ਜਿਹਦੇ ਦਿਲ ਦਾ ਰਾਜ ਬੁਲੰਦ ਹੋਵੇ ਲੰਘ ਦੀਨ ਮਜ਼ਬ ਦੀ ਹੱਦ ਜਾਂਦੇ ਜਿਹਨੇ ਕਰਿਆ ਨਬਜ਼ ਨੂੰ ਬੰਦ ਹੋਵੇ ਹੋ ਜਾਂ ਨਰਲੇਪੋ ਦਰਬਾਰ ਸਿੰਘ ਜਿਹਨਾਂ ਮਾਣਿਆ ਪਰਮ ਆਨੰਦ ਹੋਵੇ ਉਹ ਸੰਤ ਕਹਦਾ ਜਿਹੜਾ ਦੂਜੇ ਨੂੰ ਅਪ ਸ਼ਬਦ ਬੋਲੇ ਆਪਦੇ ਆਪ ਨੂੰ ਕਹਿੰਦਾ ਸੰਤ ਤਾਂ ਪਿੱਟਣੇ ਪਾਉਣ ਵਾਲੇ ਹੁੰਦੇ ਉਹ ਮੰਜ਼ਿਲ ਤੇ ਨਹੀਂ ਪਹੁੰਚਿਆ ਉਹ ਬਰਮ ਦੀ ਜੋਤ ਉਹਦੇ ਅੰਦਰ ਸਮਾਈ ਨਹੀਂ ਹੈ ਕਿਣਕਾ ਉਹਦੇ ਅੰਦਰ ਨਹੀਂ ਗਿਆ ਹੈ ਕਿਣਕਾ ਇੱਕ ਜੇ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਕਿਣਕਾ ਇੱਕ ਗੁਰੂ ਸਾਹਿਬ ਦੀ ਕਿਰਪਾ ਵਾਲਾ ਉਹਦੇ ਅੰਦਰ ਨਹੀਂ ਗਿਆ ਹੈ ਹੰਕਾਰ ਬੋਲਦਾ ਉਹਦੇ ਅੰਦਰ ਉਹ ਕਹਿੰਦਾ ਮੇਰਾ ਤਖਲਸ਼ ਚੋਰੀ ਕਰਿਆ ਤੇਰੇ ਭਾਣ ਜੇ ਨੇ ਇਹਨੂੰ ਕਹੋ ਕੋਈ ਹੋਰ ਨਾਂ ਰੱਖ ਲਾ ਕੋਈ ਬਾਜਾਂ ਵਾਲਾ ਨਾਂ ਰੱਖੇ ਮੇਰਾ ਤਖਲਸ਼ ਹੈ ਮੇਰੇ ਨਾਂ ਮਗਰ ਲੱਗਦਾ ਰਹਿਮਾਨ ਖਾਂ ਬਾਜਾਂ ਵਾਲਾ ਮਹਾਰਾਜ ਕਹਿੰਦੇ ਹੋਰ ਕੀ ਕਹਿੰਦਾ ਕਹਿੰਦਾ ਜੀ ਫਿਰ ਬਾਜ ਲੜਾਓ ਮਹਾਰਾਜ ਕਹਿੰਦੇ ਮਾਮੇ ਜੇਠੇ ਚੱਲ ਚੱਲੀਏ ਉਹਦੇ ਡੇਰੇ ਤੇ ਉੱਥੇ ਚੱਲਦੇ ਉਹਨੂੰ ਸਬਕ ਸਿਖਾਉਣੇ ਸੰਤਾਂ ਨੂੰ ਅਪ ਸ਼ਬਦ ਬੋਲਦਾ ਅਸੀਂ ਤਾਂ ਨਵਾਜਣ ਵਾਸਤੇ ਆਏ ਹਾਂ ਆ ਜਿਹੜੇ ਦੁਈ ਦਵੈਸ਼ ਹੰਕਾਰ ਲੋਭੀ ਲਾਲਚੀ ਪਖੰਡੀ ਹੈ ਇਹ ਪਖੰਡ ਤਾਂ ਦੂਰ ਕਰਨਾ ਤੂੰ ਲੈ ਕੇ ਚੱਲ ਸਾਨੂੰ ਉੱਥੇ ਮਾਮਾ ਜੇਠਾ ਕਹਿੰਦਾ ਭਾਣਜੇ ਛੱਡੋ ਰਹਿਣ ਦੋ ਕੀ ਗੱਲ ਰਹਿਣ ਦੋ ਤੁਸੀਂ ਰੱਬੀ ਮਾਮਾ ਮਹਾਰਾਜ ਕਹਿੰਦੇ ਨਹੀਂ ਜਾਣਾ ਕੱਲ ਨੂੰ ਕੋਈ ਹੋਰ ਉੱਠ ਕੇ ਕਹੂਗਾ ਜਾਣਾ ਪੈਣਾ ਸਬਕ ਸਿਖਾਉਣਾ ਪੈਣਾ ਮਹਾਰਾਜ ਚਲੇ ਗਏ ਬਾਲਾ ਪ੍ਰੀਤਮ ਨਾਲ ਮਾਮਾ ਜੇਠਾ ਏ ਹੋਰ ਵੀ ਨਾਲ ਤੁਰ ਪਏ ਆ ਕਾਜੀ ਦੇ ਕੋਲੇ ਪਹੁੰਚੀ ਹੈ ਉਹਦੇ ਡੇਰੇ ਤੇ ਮਾਮਾ ਜੇਠਾ ਨੂੰ ਕਹਿੰਦੇ ਜਾ ਕੇ ਕਹਿ ਮਾਮਾ ਜੇਠਾ ਕਾਜੀ ਨੂੰ ਕਹਿੰਦਾ ਜੀ ਸਾਡੇ ਭਾਣਜੇ ਆਏ ਆ ਉਹ ਆ ਗਏ ਆਏ ਕਹਿੰਦੇ ਦੱਸੋ ਕੀ ਕਰਨ ਆਏ ਆ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਕਹਿੰਦੇ ਆ ਕਾਜੀ ਸਾਹਿਬ ਤੁਹਾਨੂੰ ਮਾਣ ਆਪਦੇ ਬਾਜਾਂ ਤੇ ਕਹਿੰਦਾ ਹਾਂ ਮੈਨੂੰ ਮਾਣ ਜੇ ਤੂੰ ਬਾਜਾਂ ਵਾਲਾ ਕਹਾਉਣਾ ਏ ਬਾਜ ਦੜਾ ਲੜਾ ਬਾਜਾਂ ਦੇ ਨਾਲ ਜਿਹਦਾ ਬਾਜ ਜਿੱਤ ਗਿਆ ਉਹ ਬਾਜਾਂ ਵਾਲਾ ਦੂਜਾ ਤਖਲਸ਼ ਨਹੀਂ ਲਾ ਸਕਦਾ ਆਪਦੇ ਨਾਂ ਦੇ ਮਗਰ ਹਟਾਉਣਾ ਪੈਣਾ ਮਹਾਰਾਜ ਕਹਿੰਦੇ ਬਾਜ ਕਹਿੰਦੇ ਹਾਂ ਹੁਣ ਗੁਰੂ ਸਾਹਿਬ ਚੋਜ ਕਰਦੇ ਆ ਬਾਲਾ ਪ੍ਰੀਤਮ ਬਾਜਾਂ ਵਾਲੇ ਸਤਿਗੁਰੂ ਕਹਿੰਦੇ ਆ ਕਹਿੰਦੇ ਫਿਰ ਇਉਂ ਕਰ ਬੰਦਿਆਂ ਨਾਲ ਬੰਦੇ ਲੜਦੇ ਆ ਹਾਥੀਆਂ ਨਾਲ ਹਾਥੀ ਲੜਦੇ ਸ਼ੇਰਾਂ ਨਾਲ ਸ਼ੇਰ ਲੜਦੇ ਆ ਬਾਜਾਂ ਨਾਲ ਬਾਜ ਲੜਦੇ ਆ ਸਾਡੀ ਚਿੜੀ ਲੜੂ ਤੇਰੇ ਬਾਜ ਨਾਲ ਸਾਡੀ ਚਿੜੀ ਹੋ ਤੇਰਾ ਬਾਜ ਮਾਮੇ ਨੂੰ ਕਹਿੰਦਾ ਜੇਠੇ ਨੂੰ ਕਹਿੰਦਾ ਕਰਤੀ ਨਾ ਬੱਚਿਆਂ ਵਾਲੀ ਗੱਲ ਸੈਂਕੜੇ ਚਿੜੀ ਆ ਜਾਵੇ ਮੇਰੇ ਬਾਜ ਦੇ ਕੋਲੇ ਹਜ਼ਾਰਾਂ ਚਿੜੀ ਲਿਆ ਬਾਜ ਨੇ ਝਪਕ ਲੈਣੀ ਹੈ ਢਾ ਦੇਣਾ ਹੈ ਕੱਲ ਕਰਤੀ ਨਾ ਉਹੀ ਬੱਚਿਆਂ ਵਾਲੀ ਕਹਿੰਦਾ ਮੇਰੀ ਚਿੜੀ ਹੋ ਤੁਹਾਡਾ ਬਾਜ ਹੋ ਮਾਰੇ ਕਿ ਤੂੰ ਹੱਸਦਾ ਕਿਉਂ ਆ ਤੇਰੇ ਫੁਰਨੇ ਕਿਹੜੇ ਅਸੀਂ ਜਾਣੇ ਤੂੰ ਲਿਆ ਇਕੱਠ ਕਰ ਇੱਥੇ ਔਰ ਫਿਰ ਜਿਹੜੀ ਗੱਲ ਤੂੰ ਕਰਦਾ ਹੈ ਨਾ ਬਈ ਇਨਾਮ ਪੈਸੇ ਨਹੀਂ ਰੱਖਣਾ ਅਸੀਂ ਸਾਡੀ ਚਿੜੀ ਹੋਊ ਤੇਰਾ ਬਾਜ ਤੈਨੂੰ ਮਾਣ ਆ ਨਾ ਉਹਦੇ ਬਾਜ ਸਾਨੂੰ ਚਿੜੀ ਤੇ ਮਾਣ ਮਹਾਰਾਜ ਕਹਿੰਦੇ ਜੇ ਤਾਂ ਤੇਰਾ ਬਾਜ ਜਿੱਤ ਗਿਆ ਸਿਰਾਂ ਧੜਾਂ ਦੀ ਬਾਜੀ ਲਾਉਣੀ ਹੈ ਗੱਲਾਂ ਬਾਤਾਂ ਨਾਲ ਨਹੀਂ ਗੱਲ ਸਰਨੀ ਗੀ ਇਹ ਸਿਰਾਂ ਧੜਾਂ ਦੀ ਬਾਜੀ ਜੇ ਤੇਰਾ ਬਾਜ ਜਿੱਤ ਗਿਆ ਸਾਡਾ ਸਿਰ ਲੈ ਲਈ ਤੂੰ ਜੇ ਸਾਡੀ ਚਿੜੀ ਜਿੱਤ ਗਈ ਤੇਰਾ ਬਾਜ ਹਾਰ ਗਿਆ ਤੇਰਾ ਸਿਰ ਲਵਾਂਗੇ ਸਿਰਾਂ ਧੜਾਂ ਦੀ ਬਾਜੀ ਹੈ
महाराज कहता ही विलखण जोज करने विलखण ये गुरु नानक कहते तख्ता महाराज ने कृपा की है हुण बाजा वाले ललकार दे है रहमान खाज काजू नूं कहिंदे लिया बाज साडी चिड़ी बाजा संग बाज लड़े अज मैं चिड़ियों बाज तड़ाउणा ओ बाजा ना तां बाज लड़दे आ साडी चिड़ी तेरा बाज जिवें बाजा वाले सतगुरु ओ रहमान खां काजू नूं कहिंदे मेरे साथी देखां भला वी बयान है।

ਮਾਰੀ ਹੋਮੇ ਨੇ ਕਾਜੀ ਨਹੀਂ ਅੜੀ ਤੋਂ ਭਾਉਂਦਾ ਦਸ਼ਮੇਸ਼ ਪਾਸ਼ਾ ਨਾ ਬਾਜੀ ਸਿਰਾਂ ਧੜਾਂ ਦੀ ਲਾਉਂਦਾ। ਕਹਿੰਦਾ ਆ ਜਾਓ ਕੋਈ ਗੱਲ ਨੀ, ਸਿਰ ਮੇਰਾ ਸਿਰ ਤੁਹਾਡਾ, ਪੈਸੇ ਉਹਨੂੰ ਛੱਡੋ। ਜਦ ਗੁਰੂ ਸਾਹਿਬ ਨੇ ਕਹਿਤਾ ਨਾ ਵੀ ਸਿਰਾਂ ਧੜਾਂ ਦੀ ਬਾਜੀ ਹੈ, ਉਹ ਕਹਿੰਦਾ ਕੰਮ ਹੀ ਸੌਖਾ ਹੋ ਗਿਆ, ਬੱਚਿਆਂ ਵਾਲੀਆਂ ਗੱਲਾਂ ਕਰਦਾ ਵੀ ਕਿਤੇ ਮੇਰਾ ਬਾਜ ਕਿਤੇ ਚਿੜੀਆਂ ਵੀ ਬਾਜਾਂ ਨਾਲ ਲੜੀਆਂ, ਅੰਦਰ ਤਾਂ ਲੱਡੂ ਫੋਟੋ ਖੁਸ਼ੀ ਦੇ ਵੀ ਤਾਂ ਬਾਜੀ ਜਿੱਤੀ ਪਈ। ਅੱਜ ਤੋਂ ਬਾਅਦ ਕੋਈ ਆਪਦੇ ਆਪ ਨੂੰ ਬਾਜਾਂ ਨਾਲ ਕਹਾਊਗਾ, ਰੱਬ ਦੇ ਨਾਲ ਦੇਖੋ ਕਿ ਹੁਣ ਬਾਜੀ ਲਾਉਂਦਾ ਏ। ਮੱਤ ਮਾਰੀ ਗਈ ਜੇ ਮਾੜਾ ਮੋਟਾ ਮੰਜ਼ਿਲ ਤੇ ਪਹੁੰਚਿਆ ਹੁੰਦਾ, ਕੋਈ ਅੰਦਰ ਜੋਤ ਜਗਦੀ, ਅੰਦਰ ਤਾਂ ਹੋਮੇ ਤੇ ਹੰਕਾਰ ਤੇ ਮੈਲ ਹੈ, ਕੂੜ ਕਾਪਟ ਹੈ। ਤੁਸੀਂ ਸਾਰੇ ਭਜਨੀਕ ਪੁਰਸ਼ ਬੈਠੇ ਹੋ ਬੰਦਗੀਆਂ ਵਾਲੇ, ਸੋਚਣ ਵਾਲੀ ਗੱਲ ਹੈ, ਗੁਰੂ ਸਾਹਿਬ ਆਪ ਹੀ ਤਾਂ ਚਾੜਦੇ ਆ, ਆਪ ਹੀ ਥੱਲੇ ਲਾ ਦਿੰਦੇ, ਆਪ ਹੀ ਨਿੰਦਿਆ ਕਰਾਉਂਦੇ ਆ, ਆਪ ਹੀ ਉਸਤ ਕਰਾਉਂਦੇ। ਜਸ ਕੀਰਤੀ ਗੁਰੂ ਸਾਹਿਬ ਪਦਵੀਆਂ ਵੀ ਆਪ ਬਖਸ਼ਿਸ਼ ਕਰਦੇ ਆ, ਪਦਵੀਆਂ ਆਪ ਬਿਠਾਉਂਦੇ ਆ, ਪਦਵੀਆਂ ਤੇ ਆਪ ਥੱਲੇ ਲਾਉਂਦੇ ਆ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਲੈ ਕੇ ਗਏ ਨਾ, ਜਦ ਕਚਹਿਰੀ ਦੇ ਵਿੱਚ ਜਹਾਂਗੀਰ ਦੇ ਕੋਲੇ ਚੁਗਲਾਂ ਨੇ ਚੁਗਲੀ ਕਰਤੀ ਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਚ ਮੁਹੰਮਦ ਸਾਹਿਬ ਦੇ ਖਿਲਾਫ਼ ਮੁਸਲਮਾਨਾਂ ਖਿਲਾਫ਼ ਲਿਖਿਆ ਕੂੜ ਪ੍ਰਚਾਰ ਬਾਜਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਕਹਿੰਦੇ ਜਹਾਂਗੀਰ ਕੋਈ ਉੱਚਾ ਬੈਠਣ ਨਾਲ ਉੱਚਾ ਨਹੀਂ ਹੋ ਜਾਂਦਾ, ਤੂੰ ਉੱਚਾ ਬੈਠ ਕੇ ਵੀ ਨੀਵੇਂ ਤੇ ਅਸੀਂ ਨੀਵੇਂ ਖੜੇ ਵੀ ਉੱਚੇ ਹੈ। ਇਹ ਤਖ਼ਤ ਤਾਜ ਸਾਡੇ ਬਖਸ਼ੇ ਹੈ, ਤਪੋ ਰਾਜ ਰਾਜੋ ਨਰਕ, ਤਪ ਕਰਕੇ ਰਾਜ ਮਿਲਦਾ। ਜਦੋਂ ਤਪ ਕਰਕੇ ਰਾਜ ਮਿਲਦਾ ਬੰਦਾ ਹੋਮੇ ਚ ਆ ਜਾਂਦਾ ਵੀ ਮੈਂ ਹੀ ਹੈ, ਸਾਰਾ ਕੁਛ ਮੇਰਾ ਹੀ ਹੈ, ਤੇ ਜੇ ਤਾਂ ਚੜਾਤਾ ਥੱਲੇ ਲਾਉਣਾ ਵੀ ਜਾਣਦਾ। ਅਗਰ ਉਸ ਆਹ ਰਹਿਮਾਨ ਖਾਂ ਕਾਜੀ ਅਰਗੇ ਆਪ ਨੂੰ ਖੁਦਾ ਸਮਝੀ ਬੈਠੇ, ਰੱਬ ਸਾਹਮਣੇ ਪਛਾਣ ਨਹੀਂ ਸਕੇਗੇ। ਕਹਿੰਦਾ ਲਾਓ ਜੀ ਬਾਜੀ, ਸਿਰਾਂ ਧੜਾਂ ਦੀ ਬਾਜੀ। ਮਹਾਰਾਜ ਕਹਿੰਦੇ ਸਾਡੀ ਚਿੜੀ ਤੇਰਾ ਬਾਜ ਲਿਆ ਕੇ ਨਾ ਆ ਜਾ ਮੈਦਾਨ ਦੇ ਵਿੱਚ। ਇਕੱਠ ਹੋ ਗਿਆ ਉੱਥੇ ਭਾਰੀ, ਲੋਕ ਆਉਣ ਲੱਗ ਗਏ ਕਿ ਮਾਮੇ ਜੇਠੇ ਦਾ ਭਾਣਜਾ 5-6 ਸਾਲ ਦੀ ਉਮਰ ਆ, ਰਹਿਮਾਨ ਖਾਂ ਕਾਜੀ ਨਾਲ ਬਾਜੀ ਸਿਰਾਂ ਧੜਾਂ ਦੀ ਲਾ ਰਿਹਾ ਏ ਵੀ ਉਹਨਾਂ ਦੀ ਚਿੜੀ ਤੇ ਇਹਦਾ ਬਾਜ। ਹੁਣ ਉਹਦਾ ਚੋਜ ਹੈ, ਗੁਰੂ ਚਾਹੁਣ ਤਾਂ ਪਿੰਗਲੇ ਨੂੰ ਪਹਾੜ ਚੜਾ ਸਕਦੇ ਪਹਾੜ। ਬਾਲਾ ਪ੍ਰੀਤਮ ਅੱਠਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੂੰਗੇ ਤੇ ਝਿਉਰਾਂ ਦੇ ਬੱਚੇ ਤੋਂ ਅਣਭੋਲ ਬੱਚਾ, ਜਿਹਨੂੰ ਕੋਈ ਗਿਆਨ ਨਹੀਂ ਹੈ, ਪੰਡਿਤ ਚਨਾ ਕਰਦੇ ਸੀ ਪੰਡਿਤ ਵੀ ਆਹ ਦੇਖ ਦੇਖਦੇ ਆ, ਉਹ ਤੋਂ ਗੀਤਾ ਦੇ ਇਹੋ ਜਿਹੇ ਅਰਥ ਕਰਾਤੇ ਕੋਈ ਵਿਪਰ ਵੀ ਨਹੀਂ ਕਰ ਸਕਿਆ। ਪੰਡਿਤ ਇਹੋ ਜਿਹੋ ਜਿਹੇ ਉਹਨੇ ਕੀਤੇ, ਛੱਜੂ ਜੀਵਨ ਨੇ ਅਰਥ ਕੀਤੇ, ਸਾਰੇ ਹੈਰਾਨ ਕੀ ਨਹੀਂ ਕਰ ਸਕਦਾ ਜੋ ਸਮਰੱਥ। ਅਸੀਂ ਅਸਮਰੱਥ ਹੈ, ਸਾਡੀ ਕੋਈ ਸਾਡਾ ਕੋਈ ਜਾਪਣੀ ਕੋਈ ਤਾਪਣੀ ਕੋਈ ਬੰਦਗੀ ਨਹੀਂ, ਕੋਈ ਸੇਵਾ ਨਹੀਂ, ਕੁਝ ਨਹੀਂ ਹੈ, ਸਾਡੇ ਭਾਂਡੇ ਖਾਲੀ ਹੈ। ਗੁਰੂ ਸਾਹਿਬ ਨੇ ਇਹਦੇ ਵਿੱਚ ਬੰਦਗੀ ਦੀ ਦਾਤ ਪਾਉਣੀ, ਸੇਵਾ ਸਿਮਰਨ ਦੀ ਦਾਤ ਪਾਉਣੀ, ਭਾਂਡੇ ਭਰਨੇ ਹੈ, ਸਾਡੇ ਦੇਹ ਰੂਪੀ ਭਾਂਡੇ ਜਿਹਨਾਂ ਦੇ ਖਾਲੀ ਹੈ। ਫਿਰ ਗੁਰੂ ਸਾਹਿਬ ਦਾਥਾਂ ਪਾਉਂਦਾ ਹੈ, ਗੁਰੂ ਸਾਹਿਬ ਬੰਦਗੀਆਂ ਬਖਸ਼ਦਾ ਵੀ ਹੈ ਤੇ ਬੰਦਗੀਆਂ ਖੋ ਵੀ ਲੈਂਦਾ ਜੇ ਫਸਾਉਣ ਤੇ ਆ ਜਾਵੇ। ਬੰਦਗੀਆਂ ਵਾਲੇ ਫਸ ਗਏ ਸੱਚੇ ਦਰਬਾਰ ਦੇ ਵਿੱਚ ਬੰਦਗੀਆਂ ਵਾਲੇ, ਤੇ ਜੇ ਨਿਗਾਉਣਾ ਹੋਵੇ ਪੂਤਨਾ ਅਰਗੀਆਂ ਰਾਕਸ਼ਣੀਆਂ ਕੌਡੇ ਰਾਕਸ਼ ਅਰਗੇ ਨਿਗਾਤੇ। ਹਰ ਹਰ ਕਰਤਾ ਪੂਤਨਾ ਤਰੀ, ਫਰਮਾਨ ਆਉਂਦਾ ਗੁਰੂ ਸਾਹਿਬ ਦੀ ਬਾਣੀ ਚ। ਕਿੱਡੇ ਉਹਨੇ ਕੋਈ ਜਪ ਤਪ ਸੀ, ਕੋਈ ਬੰਦਗੀ ਸੀ ਉਹਦੀ, ਗੁਰੂ ਸਾਹਿਬ ਨੇ ਪਾਰ ਲਾਤਾ। ਇਹ ਰਹਿਮਤ ਆ ਉਹਦੀ, ਇਹ ਕਿਰਪਾ ਹੈ, ਜੇ ਪਾਰ ਲਾਉਣਾ ਹੋਵੇ ਰੌਗਣ ਨਹੀਂ ਦੇਖਦਾ ਮਹਾਰਾਜ, ਮੇਰੇ ਔਗਣ ਨਾ ਦੇਖੀ, ਆਪਣੀ ਕਿਰਪਾ ਵੱਲ ਦੇਖੀ ਸਤਿਗੁਰੂ। ਜੇ ਸਾਡੇ ਐਬ ਗਨਾਹ ਕਿਤੇ ਤੂੰ ਤੱਕੜੀ ਚ ਪਾ ਕੇ ਤੋਲਣ ਲੱਗ ਗਿਆ, ਸਾਡੇ ਐਬ ਗਨਾਹ ਜ਼ਿਆਦੇ ਹੋਣਗੇ, ਪੁੰਨ ਘੱਟ ਹੋਣਗੇ, ਬੰਦਗੀ ਸੇਵਾ ਘੱਟ ਹੋਊ, ਰੈਤੀ ਪਾਸ ਕਰੀ। ਜਿਵੇਂ ਤੂੰ ਸੱਜਣ ਠੱਗ ਭੂਮੀਆਂ ਚੋਰ ਕੌਡੇ ਰਾਕਸ਼ ਵਰਗੇ ਪਾਰ ਕੀਤੇ, ਅਸੀਂ ਉਸੇ ਕੈਟਾਗਰੀ ਦੇ ਬੰਦੇ ਹੈ, ਜਿਵੇਂ ਉਹਨਾਂ ਤੇ ਕਿਰਪਾ ਕੀਤੀ ਉਵੇਂ ਪਾਸ ਕਰੀ, ਸਾਡੇ ਤੇ ਉਹ ਕਿਰਪਾ ਕਰੀ। ਤਾਂ ਹੁਣ ਕਾਵਿ ਰਚਨਾ ਸਰਵਣ ਕਰਿਓ। ਗੁਰੂ ਸਾਹਿਬ ਕਹਿੰਦੇ ਸਾਡੀ ਚਿੜੀ ਤੇਰਾ ਬਾਜ, ਰੌਲਾ ਪੈ ਗਿਆ ਉਸ ਇਲਾਕੇ ਚ, ਲਖਨੌਰ ਦੇ ਆਸੇ ਪਾਸੇ ਰੌਲਾ ਪੈ ਗਿਆ ਕਿ ਮਾਮਾ ਜੇਠਾ ਉਹਦਾ ਭਾਣਜਾ 5-6 ਸਾਲ ਦਾ ਬੱਚਾ ਰਹਿਮਾਨ ਖਾਂ ਕਾਜੀ ਨਾਲ ਬਾਜੀ ਲਾ ਰਿਹਾ ਸਿਰਾਂ ਧੜਾਂ ਦੀ। ਵੀ ਬਾਜਾਂ ਨਾਲ ਤਾਂ ਬਾਜ ਲੜਦੇ ਹੈ, ਆ ਚਿੜੀ ਨਾ ਬਾਜ ਕਿੱਥੋਂ ਲੜੂ। ਮਹਾਰਾਜ ਬੈਠੇ ਹੋ ਗਏ, ਲੋਕ ਵੀ ਆ ਗਏ, ਮਾਮਾ ਜੇਠਾ ਇਹ ਗੁਰੂ ਸਾਹਿਬ ਦੇ ਸੰਗੀ, ਸੰਗਤਾਂ ਆ ਗਈਆਂ, ਰੌਲਾ ਪੈ ਗਿਆ, ਇਕੱਠ ਹੋ ਗਿਆ ਭਾਰੀ। ਬਾਜਾਂ ਵਾਲੇ ਸਤਿਗੁਰੂ ਕਹਿੰਦੇ ਲਿਆ ਆਪਦਾ ਬਾਜ। ਗੁਰੂ ਸਾਹਿਬ ਨੇ ਚਿੜੀ ਤੇ ਨਜ਼ਰ ਪਾਤੀ, ਨਜ਼ਰ ਨਜ਼ਰ ਵਿੱਚ ਫਰਕ, ਪਾਤਸ਼ਾਹ ਤੇਰੀ ਨਜ਼ਰ ਨਜ਼ਾਰਾ, ਦਰ ਤੇਰੇ ਤੇ ਕਰੇ ਬੇਨਤੀ ਖੜਾ ਬਰਾੜ ਵਿਚਾਰਾ।
ਗੱਲ ਤਾਂ ਨਜ਼ਰ ਦੀ ਹੈ। ਆਪਾਂ ਕਹਿੰਦੇ ਜੀ ਉਹ ਹੰਕਾਰੀ ਹੈ, ਲੋਭੀ ਹੈ, ਲਾਲਚੀ ਹੈ, ਨਸ਼ੇੜੀ ਹੈ, ਨਾਸਤਿਕ ਹੈ, ਉਹ ਆ ਨਹੀਂ ਸਕਦਾ ਗੁਰੂ ਦੇ ਦਰਬਾਰ ਵਿੱਚ। ਮਹਾਰਾਜ ਕਹਿੰਦੇ ਐਸੇ ਨਾਸਤਿਕ ਨੂੰ ਲਿਆਓ, ਇਹੋ ਜਿਹੇ ਨੂੰ ਲਿਆਓ ਜਦੋਂ ਗੁਰੂ ਸਾਹਿਬ ਸ਼ੀਤਲ ਨਜ਼ਰਾਂ ਪਾਉਣਗੇ ਉਹਦੀ, ਉਹਦਾ ਹਿਰਦਾ ਉਹਦਾ ਆਪੇ ਕੋਮਲ ਹੋਊਗਾ, ਪਿਘਲੂਗਾ। ਹੁਣ ਮਹਾਰਾਜ ਕਿਰਪਾ ਕਰ ਰਹੇ ਹੈ, ਚਿੜੀ ਤੇ ਨਜ਼ਰ ਪਾਉਂਦੇ ਆ ਬਾਜਾਂ ਵਾਲੇ ਸਤਿਗੁਰੂ, ਰੱਬ ਦੀ ਚਿੜੀ, ਦੁਨਿਆਵੀ ਪੁਰਸ਼ ਦਾ ਬਾਜ, ਇਹੋ ਜੀ ਕਲਾ ਵਰਤੀ, ਇਹੋ ਜੀ ਕਿਰਪਾ ਹੋਈ ਹੈ। ਚਿੜੀ ਨੇ ਰਹਿਮਾਨ ਖਾਂ ਕਾਜੀ ਦੇ ਬਾਜ ਦੀ ਧੌਣ ਮਰੋੜਤੀ ਹੈ, ਉਹ ਸੱਟਿਆ ਮਾਰਿਆ ਪਿਆ, ਧੌਣ ਮਰੋੜਤੀ ਹੈ। ਜੈ ਜੈਕਾਰ ਹੋ ਗਈ ਹੈ ਬਾਲਾ ਪ੍ਰੀਤਮ ਦੀ, ਬਾਜਾਂ ਵਾਲੇ ਗੁਰੂ ਦੀ। ਕਹਿੰਦੇ ਦੱਸੋ ਧੌਣ ਚ ਕਿੱਲਾ ਸੀ ਕੱਢਤਾ ਮਹਾਰਾਜ ਨੇ, ਕਿੱਲਾ ਹੀ ਅੜਿਆ ਸੀ ਧੌਣ ਚ। ਕਹਿੰਦੇ ਲਿਆ ਹੁਣ ਹੋਰ ਹੈ ਬਾਜ, ਹੋਰ ਵੀ ਲਿਆ, ਉਹ ਸਾਡੀ ਚਿੜੀ ਹਜੇ ਵੀ ਤੰਦਰੁਸਤ ਹੈ, ਉਹ ਸੱਟਿਆ ਪਿਆ ਤੇਰਾ ਬਾਜ। ਹੁਣ ਸ਼ਰਤ ਲੱਗੀ ਸੀਗੀ ਸਿਰਾਂ ਧੜਾਂ ਦੀ, ਹੁਣ ਨਮੋਸ਼ੀ ਦੇ ਆਲਮ ਵਿੱਚ ਪਹੁੰਚਿਆ ਹੋਇਆ ਰਮਾਨ ਖਾਂ ਕਾਜੀ, ਸਾਰਾ ਹੰਕਾਰ ਹੰਕੂਰ ਪ੍ਰਾਚੂਰ ਕਰਤਾ ਮਹਾਰਾਜ ਨੇ, ਆ ਗਿਆ ਮਹਾਰਾਜ ਦੇ ਕੋਲ। ਕਹਿੰਦੇ ਬਾਜੀ ਸਿਰਾਂ ਧੜਾਂ ਦੀ ਹੈ, ਲੈ ਲਓ ਸਿਰ, ਹੱਥ ਜੋੜ ਕੇ, ਉਮਰ ਜ਼ਿਆਦੇ ਆ ਗੁਰੂ ਸਾਹਿਬ ਤੋਂ, ਇੱਥੇ ਉਮਰਾਂ ਦੇ ਤਕਾਜੇ ਨਹੀਂ ਹੈ, ਉਮਰ ਜ਼ਿਆਦੇ ਆ, ਇਹ ਨੀਵੀਂ ਕਰਕੇ ਧੌਣ ਆਏ ਕਰ ਲਈ ਉਹਨੇ, ਜਦੋਂ ਧੌਣ ਆਏ ਕੀਤੀ ਹੈ। ਮਹਾਰਾਜ ਜਿਹਾ ਨਿਮ ਗਿਆ, ਨਿਵੇਂ ਸੇ ਗੌਰਾ ਹੋਏ, ਕਹਿੰਦੇ ਜੇ ਨਿਮ ਗਿਆ ਮੋਇਆ ਸਮਾਣਾ ਤੂੰ ਨਿਮ ਗਿਆ ਹੈ। ਮਹਾਰਾਜ ਨੇ ਫੇਰ ਵੀ ਬਖਸ਼ਤਾ, ਕਹਿੰਦੇ ਹੰਕਾਰ ਕੱਢ, ਆ ਤੇਰਾ ਕੁਰਾਨ ਸ਼ਰੀਫ ਜਾਂ ਅੱਲਾ ਖੁਦਾ ਰੱਬੇ ਨਹੀਂ ਕਹਿੰਦਾ ਵੀ ਜੇ ਤੇਰੇ ਅੰਦਰ ਹੋਮੇ ਆ ਗਈ ਹੈ, ਤੂੰ ਸਾਰਿਆਂ ਤੇ ਹੰਕਾਰ ਨਾਲ ਬੋਲਦਾ ਫਿਰੇ ਝਪੜਦਾ ਫਿਰੇ। ਲੋ ਹੁਣ ਸੁਣੋ, ਗੁਰੂ ਸਾਹਿਬ ਨੇ ਬਖਸ਼ਤਾ, ਇੱਕ ਹੱਥ ਜੋੜ ਕੇ ਰਹਿਮਾਨ ਖਾਂ ਕਾਜੀ ਬਾਲਾ ਪ੍ਰੀਤ ਤੋਂ ਮਾਫੀ ਮੰਗਦਾ, ਬਖਸ਼ੋ ਬਖਸ਼ੋ ਬਾਜਾਂ ਵਾਲੇ ਹਜ਼ੂਰ, ਮੈਨੂੰ ਬਖਸ਼ੋ ਮੇਰੇ ਸਾਥੀ ਬਿਆਨ ਹੈ।

ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਬਿੰਦਾ, ਹਰ ਪਲਾ ਮੇਰਾ ਚੋਜੀ ਜੀਓ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸੰਗ੍ਰਮਣ ਕਰਾ ਰਹੇ ਸਨ ਭਾਈ ਬਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਜੱਥਾ। ਸੰਗਤਾਂ ਵੱਲੋਂ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਖਾਲਸਾ ਸਾਜਣਾ ਦਿਵਸ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਲ੍ਹ ਨੂੰ ਆਰੰਭ ਹੋਣਾ ਹੈ। ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮੇਨ ਹਾਲ ਵਿੱਚ ਸਵੇਰੇ 8:15 ਸ਼ੁਰੂ ਹੋਣਗੇ। ਉਸ ਤੋਂ ਬਾਅਦ ਨਗਰ ਕੀਰਤਨ ਦੀ ਤਿਆਰੀ ਹੋਵੇਗੀ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਸੇਵਾਵਾਂ ਨੇ ਉਹ ਵੀ ਨਿਭਾਉਣੀਆਂ ਹਨ ਅਤੇ ਆਪ ਵਿੱਚ ਵਰਤ ਸੇਵਾ ਹਿੱਸਾ ਪਾ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਜੋ ਪਾਰਕਿੰਗ ਵਾਸਤੇ ਜਗ੍ਹਾ ਸਾਨੂੰ ਮਿਲੀ ਹੈ, ਇੱਕ ਸਕੂਲ ਦੇ ਵਿੱਚ ਵੀ ਆਪਾਂ ਪਾਰਕਿੰਗ ਕਰ ਸਕਦੇ ਹਾਂ ਗੱਡੀਆਂ ਨੂੰ, ਅਤੇ ਚਰਚ ਵਿੱਚ ਵੀ ਪਾਰਕਿੰਗ ਕਰ ਸਕਦੇ ਹਾਂ ਗੱਡੀਆਂ ਨੂੰ। ਸੋ ਇਹ ਜੋ ਬੇਨਤੀ ਪ੍ਰਵਾਨ ਕਰਨੀ, ਅੱਜ ਸ਼ਾਮ ਨੂੰ 6 ਵਜੇ ਢਾਡੀ ਦਰਬਾਰ ਪਾਰਕਿੰਗ ਲਾਟ ਦੇ ਵਿੱਚ ਜਿਹੜਾ ਟੈਂਟ ਲੱਗਾ ਹੈ ਉੱਥੇ ਹੋਵੇਗਾ। ਸੋ ਸੰਗਤਾਂ ਨੂੰ ਬੇਨਤੀ ਜ਼ਰੂਰ, ਆਪ ਜੀ ਨੇ ਆਏ ਹੋਏ ਢਾਡੀਆਂ ਪਾਸੋਂ ਗੁਰੂ ਕਾ ਇਤਿਹਾਸ ਅਤੇ ਢਾਡੀ ਵਾਰਾਂ ਜ਼ਰੂਰ ਸਰਵਣ ਕਰਨੀਆਂ, ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੁਣ ਭਾਈ ਕਮਲਜੀਤ ਸਿੰਘ ਜੀ ਰਬਾਬੀ, ਤਿੰਨਾਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਹਨੇ ਸੇਵਾ ਪ੍ਰਵਾਨ ਕਰਨਾ ਜੀ। ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ, ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ। ਫਤਿਹ ਬੁਲਾਓ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਜ ਆਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨ ਆਇਆ ਸ਼ਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਦੇ ਆ ਗਏ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਦਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਹਜ਼ੂਰ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਪੜੀ ਸੁਣੀ ਬਾਣੀ ਦਾ ਫਲਾ ਦੇਸ਼, ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਮਹਾਰਾਜ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਮਹਾਰਾਜ, ਸੇਵਕ ਪਰਿਵਾਰ ਵੱਲੋਂ ਪਰਮਪ੍ਰੀਤ ਕੌਰ ਤਿਨ੍ਹਾਂ ਦੀ ਸਰੀਰਕ ਤੰਦਰੁਸਤੀ ਲਈ ਅਰਦਾਸ ਬੇਨਤੀ ਹੈ, ਕਿਰਪਾ ਕਰੋ ਸਰਬ ਰੋਗ ਕਾ ਔਖਦ ਨਾਮ, ਨਾਮ ਬਾਣੀ ਦਾ ਪ੍ਰਤਾਪ ਬਖਸ਼ਿਸ਼ ਕਰਕੇ ਮਹਾਰਾਜ ਆਪਣੇ ਸੇਵਕਾਂ ਨੂੰ ਦੇਹ ਅਰੋਗਤਾ ਦਾ ਦਾਨ ਪ੍ਰਦਾਨ ਕਰਨਾ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਦਿਆਂ ਹੋਇਆਂ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਚੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖਿ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਚਤੁਰ ਦਿਸ਼ਾ ਕੀਨੋ ਬਲ ਆਪਣਾ